Assalamualaikum and Assalamualaikum Lahore Punjabi chugan wale ganneyan di ronna lo mithe te ravi de kande vasan wale te zinda dilan de sher lor to ik wari fir thode sab naal mukhatib te maujood thodi apni RJ te mezban Zainab Arshad ji listeners umeed nahi balki yakeen rakhde hain ki sade sare sunan wale jithe vi honge theek thaak honge khairiyat naal honge one honge first class honge te hamesha di tarah desi beats bare tusi sade sare janab udik rakhde hovoge muntazir hovoge sadi awaaz de te sade program de ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਸਰਨਾਵਾਂ ਹੋਏਗਾ ਅਤੇ ਉਸ ਤੋਂ ਇਲਾਵਾ ਵੀ ਪ੍ਰੋਗਰਾਮ 'ਚ ਤੁਸੀਂ ਸਾਰੇ ਜਿਸ ਤਰ੍ਹਾਂ ਪਾਰਟੀਸਪੇਟ ਕਰਦੇ ਹੋ ਸਰਨਾਵੇਂ ਤੋਂ ਹਟ ਕੇ ਅਗਰ ਗੱਲਬਾਤ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਹਵਾਲੇ ਨਾਲ ਫੀਡਬੈਕ ਦੇਣਾ ਚਾਹੁੰਦੇ ਹੋ ਕੁਝ ਵੀ ਕਹਿਣਾ ਚਾਹੁੰਦੇ ਹੋ ਤਾਂ ਯੂ ਆਰ ਮੋਰ ਦੈਨ ਵੈਲਕਮ ਜੀ ਤੁਸੀਂ ਪ੍ਰੋਗਰਾਮ 'ਚ ਪਾਰਟੀਸਪੇਟ ਕਰ ਸਕਦੇ ਹੋ ਸਾਂਝ ਪਾ ਸਕਦੇ ਹੋ ਸਾਥ ਦੇ ਸਕਦੇ ਹੋ ਸਾਥ ਨਿਭਾ ਸਕਦੇ ਹੋ ਦੇ ਸਕਦੇ ਹੋ ਆਪਣੀ ਮੌਜੂਦਗੀ ਦਾ ਅਹਿਸਾਸ ਕਿਸ ਕਿਸ ਤਰ੍ਹਾਂ ਜੀ ਜ਼ਰੂਰ ਤੁਹਾਨੂੰ ਦੱਸਦੇ ਚੱਲੀਏ ਚਾਰ ਚਾਰ ਸਾਥੀ 'ਤੇ ਤੁਸੀਂ ਆਪਣੇ ਮੈਸੇਜਸ ਕਰ ਲੈਣੇ ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਣਾ 101 ਲਿਖਣਾ ਸਪੇਸ ਦੇਣਾ ਨਾ ਸੁਣਿਆ ਲਿਖ ਕੇ ਅਤੇ ਮੈਸੇਜਸ ਨੂੰ ਕਰ ਦੇਣਾ 4471 'ਤੇ FM ਮਨੋਮਨ ਲਾਹੌਰ ਦੇ ਪੇਜ 'ਤੇ ਪੋਸਟ ਮੌਜੂਦ ਹੈ ਜੀ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਆ ਕਰੋ ਸਾਂਝ ਪਾਇਆ ਕਰੋ ਸਾਨੂੰ ਬਹੁਤ ਚੰਗਾ ਲੱਗਦਾ ਅਗਰ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਕਾਲ ਕਰਨਾ ਚਾਹੁੰਦੇ ਹੋ ਤਾਂ ਔਫ ਏਅਰ ਕਾਲਸ ਮੇਰੇ ਪ੍ਰੋਗਰਾਮ 'ਚ ਨਹੀਂ ਹੁੰਦੀਆਂ ਬਹੁਤ ਅਰਸੇ ਤੋਂ ਔਨ ਏਅਰ ਤੁਸੀਂ ਆ ਸਕਦੇ ਹੋ ਠੀਕ 2 ਤੋਂ ਬਾਅਦ 042 ਦੇ ਇਜ਼ਾਫੀ ਕੋਡ ਨਾਲ 111-000-101 'ਤੇ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਨਾਲ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਸਤੰਬਰ ਦੀ 26 ਤਰੀਕ 2026 ਅੱਜ ਹਫ਼ਤਾ ਹੈ ਜੀ ਉਮੀਦ ਕਰਾਂਗੇ ਕਿ ਵੀਕਐਂਡ ਜਿਹੜਾ ਨਾ ਤੁਹਾਡਾ ਬੜਾ ਹੀ ਚੰਗਾ ਚੰਗਾ ਲੰਘੇਗਾ ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ

ਜੀ ਜਨਾਬ ਜੀ, ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਦੇਸੀ ਬੀਟਸ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਆਰਜ਼ੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਠੀਕ 3 ਵਜੇ ਤਾਂ ਹੀ ਤੁਹਾਡਾ ਸਾਡਾ ਸਾਥ ਰਹਿਣ ਵਾਲਾ ਹੈ। ਇੱਥੇ ਮਨੋਮੱਲਾ ਹੋਰ ਦੇ ਪੇਜ 'ਤੇ ਤੁਸੀਂ ਆ ਰਹੇ ਹੋ, ਸਾਂਝ ਪਾ ਰਹੇ ਹੋ ਅਤੇ ਸਾਥ ਦੇ ਰਹੇ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। 447 ਅਤੇ ਪ੍ਰਵੀਨ ਸਾਹਿਬਾ ਸਾਡੇ ਨਾਲ ਮੌਜੂਦ। ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ। ਤੁਸੀਂ ਕਹਿ ਰਹੇ ਹੋ ਕਿ ਪ੍ਰੋਗਰਾਮ ਦਾ ਆਗਾਜ਼ ਅਤੇ ਅੰਦਾਜ਼ ਹਮੇਸ਼ਾ ਹੀ ਵਧੀਆ ਹੁੰਦਾ ਹੈ ਅਤੇ ਜ਼ਬਰਦਸਤ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਪ੍ਰੋਗਰਾਮ ਦਾ ਆਗਾਜ਼ ਅੱਜ ਵੀ ਖੂਬਸੂਰਤ ਹੈ ਅਤੇ ਆਵਾਜ਼ ਵੀ ਠੀਕ ਹੈ। ਠੀਕ ਹੈ ਜੀ, ਕੀ ਮਤਲਬ ਹੈ? ਚਲੋ ਜੀ, ਹੁਣ ਤੇ ਠੀਕ ਕੋਈ ਰਹੇ ਤੇ ਇਹ ਵੀ ਬੜੀ ਚੰਗੀ ਗੱਲ ਹੈ ਜੀ, ਨਹੀਂ ਤੇ ਕਿਸੇ ਨੂੰ ਵੀ ਪੁੱਛੋ ਨਾ। ਇਹ ਮੇਰੇ ਖਿਆਲ 'ਚ ਇਹ ਗੱਲ ਹੁਣ ਮੌਕੀ ਗਈ ਹੈ ਕਿ ਕੋਈ ਕਹਿ ਦੇ ਕਿ ਹਾਂਜੀ ਅਸੀਂ ਬਿਲਕੁਲ ਠੀਕ ਹਾਂ। ਕੋਈ ਨਾ ਕੋਈ ਰੋਲ ਹੈ, ਕੋਈ ਨਾ ਕੋਈ ਮਸਲੇ ਜਿਹੜੇ ਨਾ ਹਰ ਕੋਈ ਦੱਸ ਰਿਹਾ ਹੁੰਦਾ ਹੈ, ਕਦੀ ਸਿਹਤ ਦੇ ਹਵਾਲੇ ਨਾਲ ਹੁੰਦੇ ਨੇ, ਕਦੀ ਹਯਾਤੀ ਦੇ ਰੋਲੇ ਹੁੰਦੇ ਨੇ। ਅੱਛਾ, ਅੱਜ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ, ਬਹੁਤ ਹੀ ਹਟਵਾਂ ਜਿਹਾ ਟੋਪਿਕ ਹੈ, ਬਹੁਤ ਹੀ ਹਟ ਕੇ ਗੱਲਬਾਤ ਹੈ। ਮੇਰਾ ਨਹੀਂ ਖਿਆਲ ਕਿ ਇੰਨੇ ਵਰ੍ਹਿਆਂ 'ਚ ਕਦੀ ਵੀ ਮੈਂ ਇਸ ਤਰ੍ਹਾਂ ਦਾ ਕੋਈ ਟੋਪਿਕ ਜਿਹੜਾ ਉਸਨੂੰ ਕਵਰ ਕੀਤਾ ਹੋਏ, ਲੇਕਿਨ ਇਸ ਗੱਲ 'ਤੇ ਮੈਂ ਜ਼ਰੂਰ ਗੱਲਬਾਤ ਕਰਾਂਗੀ। ਹਰ ਗੱਲ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੁੰਦਾ ਹੈ, ਲੇਕਿਨ ਜਿੱਥੇ ਫਵਾਇਦ ਹੁੰਦੇ ਨੇ ਉੱਥੇ ਕੁਝ ਨਾ ਕੁਝ ਨੁਕਸਾਨਾਤ ਵੀ ਹੁੰਦੇ ਨੇ, ਉੱਥੇ ਕੁਝ ਨਾ ਕੁਝ ਐਸੀਆਂ ਚੀਜ਼ਾਂ, ਐਸੀਆਂ ਗੱਲਾਂ ਵੀ ਹੁੰਦੀਆਂ ਨੇ ਕਿ ਜਿਹੜੀਆਂ ਨਾ ਕਾਬਲੇ ਕਬੂਲ ਹੁੰਦੀਆਂ ਨੇ। ਕਿਹਾ ਜਾਂਦਾ ਹੈ ਕਿ ਰਿਲੇਸ਼ਨਸ਼ਿਪਸ ਜਾਂ ਰਿਸ਼ਤੇਦਾਰੀ, ਤਾਲੁਕਦਾਰੀਆਂ ਉਸ ਵੇਲੇ ਤੀਕਰ ਹੀ ਪਾਏਦਾਰ ਰਹਿੰਦੀਆਂ ਨੇ ਜਿਸ ਵੇਲੇ ਤੁਸੀਂ ਹੱਦਬੰਦੀਆਂ ਬਣਾਉਂਦੇ ਹੋ, ਜਿਸ ਵੇਲੇ ਤੁਸੀਂ ਲਿਮੀਟੇਸ਼ਨਸ ਰੱਖਦੇ ਹੋ, ਆਪਣੇ ਆਪਣਿਆਂ ਨਾਲ ਅਦਬੋ ਇਹਤਰਾਮ ਨਾਲ ਮਿਲਦੇ ਹੋ, ਅਦਬ ਨਾਲ, ਪਿਆਰ ਮੁਹੱਬਤ ਨਾਲ ਇੱਕ ਦੂਜੇ ਨੂੰ ਪੁਕਾਰਦੇ ਹੋ, ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋ, ਇੱਜ਼ਤ ਕਰਦੇ ਹੋ, ਅਤੇ ਹਮੇਸ਼ਾ ਇਸ ਚੀਜ਼ ਨੂੰ ਚੇਤੇ ਰੱਖਦੇ ਹੋ ਕਿ ਕੋਈ ਤਾਲੁਕ ਜਿਹੜਾ ਹੈ ਉਹਦੇ ਅੰਦਰ ਕਿੰਨੀ ਕੁ ਲਿਮੀਟੇਸ਼ਨਸ ਜਿਹੜੀਆਂ ਨੇ ਉਹ ਜ਼ਰੂਰੀ ਨੇ। ਆਪ ਜਨਾਬ ਕਰਕੇ ਜ਼ਿੰਦਗੀ ਲੰਘਾਉਣਾ ਬੜੀ ਚੰਗੀ ਗੱਲ ਹੈ, ਬਜਾਏ ਇਸ ਦੇ ਕਿ ਤੂੰ ਔਰ ਤੁਮ ਕਹਿ ਕੇ ਅਸੀਂ ਕਿਸੇ ਨੂੰ ਮੁਖਾਤਿਬ ਕਰੀਏ। ਬੇਸ਼ੱਕ ਜਿੰਨਾ ਵੀ ਜ਼ਿਆਦਾ ਕਰੀਬੀ ਤਾਲੁਕ ਕਿਉਂ ਨਾ ਹੋਏ। ਸੋ ਇਸੇ ਤਰ੍ਹਾਂ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਸਾਡੇ ਮੁਆਸ਼ਰੇ ਦਾ ਹਿੱਸਾ ਨੇ, ਕੁਝ ਗੱਲਾਂ ਜਿਹੜੀਆਂ ਨੇ ਜਿਨ੍ਹਾਂ 'ਤੇ ਕਦੀ ਗੱਲ ਨਹੀਂ ਹੋਈ। ਅੱਜ ਮੈਂ ਸੋਚ ਰਹੀ ਹਾਂ ਕਿ ਗੱਲ ਕਰਾਂ, ਜਿਸ ਵੇਲੇ ਕੁੜੀ ਦਾ ਵਿਆਹ ਹੁੰਦਾ ਹੈ ਅਤੇ ਉਹਦਾ ਪੇਕਾ ਜਾਂ ਫਿਰ ਮੇਕਾ ਜਿਹੜਾ ਹੈ ਨਾ, ਉਹ ਨੇੜੇ ਹੋਣਾ ਚਾਹੀਦਾ ਹੈ ਜਾਂ ਦੂਰ ਹੋਣਾ ਚਾਹੀਦਾ ਹੈ? ਅਗਰ ਨੇੜੇ ਹੋਣਾ ਚਾਹੀਦਾ ਹੈ ਤਾਂ ਇਹਦੇ ਕਿਸ ਤਰ੍ਹਾਂ ਦੇ ਰੋਲੇ ਨੇ, ਕਿੰਨੇ ਕੁ ਫਾਇਦੇ ਨੇ, ਕਿੰਨੇ ਕੁ ਨੁਕਸਾਨਾਤ ਨੇ? ਅਗਰ ਦੂਰ ਹੋਏ ਤਾਂ ਉਹਦੇ ਕੀ ਫਾਇਦੇ ਨੇ ਅਤੇ ਉਹਦਾ ਕੀ ਨੁਕਸਾਨ ਹੈ? ਇਸ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਮੇਰੇ ਜ਼ਿਹਨ 'ਚ ਹੈ ਨੇ। ਪ੍ਰੈਫਰ ਕੀਤਾ ਜਾਂਦਾ, ਤਰਜੀਹ ਦਿੱਤੀ ਜਾਂਦੀ ਹੈ ਕਿ ਸੇਮ ਸਿਟੀ ਹੋਏ, ਇੱਕ ਸ਼ਹਿਰ ਹੋਏ, ਇੱਕ ਇਲਾਕਾ ਹੋਏ, ਇੱਕ ਏਰੀਆ ਹੋਏ, ਕਰੀਬ ਹੋਣ ਸਾਰੇ, ਧੀਆਂ ਜਿਹੜੀਆਂ ਨੇ ਉਹ ਨੇੜੇ ਹੋਣ। ਕੋਈ ਨਾ ਕੋਈ ਜ਼ਿੰਦਗੀ 'ਚ ਮਾਮਲਾਤ ਹੁੰਦੇ ਨੇ, ਕੋਈ ਊਂਚ ਨੀਚ ਹੁੰਦੀ ਹੈ, ਕੋਈ ਬਿਮਾਰੀ ਹੁੰਦੀ ਹੈ, ਕੋਈ ਨਾ ਕੋਈ ਐਸਾ ਮਾਮਲਾ ਹੁੰਦਾ ਹੈ, ਅਤੇ ਬਜਾਏ ਅਸੀਂ ਪਰਦੇਸ਼ ਭੇਜ ਦਈਏ, ਬਜਾਏ ਅਸੀਂ ਦੂਰ ਭੇਜ ਦਈਏ, ਅਤੇ ਉਹ ਕਿਸੇ 'ਤੇ ਡਿਪੈਂਡ ਕਰਨ, ਉਹ ਸੋਚਣ ਕਿ ਹਾਂ ਬਈ ਅਸੀਂ ਟਰੈਵਲ ਕਰਕੇ ਜਾਣਾ ਹੈ, ਅਸੀਂ ਸਫ਼ਰ ਕਰਕੇ ਆਪਣੇ ਆਪਣਿਆਂ ਕੋਲ ਜਾਣਾ ਹੈ। ਕਦੀ ਕਦਾਰ ਐਸਾ ਹੁੰਦਾ ਹੈ ਕਿ ਹਾਲਾਤ ਇੱਦਾਂ ਦੇ ਹੁੰਦੇ ਨੇ, ਸਿਚੁਏਸ਼ਨ ਐਸੀ ਹੁੰਦੀ ਹੈ ਕਿ ਇਨਸਾਨ ਝਿਜਕ 'ਚ ਨਾ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਹਾਂ ਬਈ ਸਾਨੂੰ ਸਾਡੇ ਪੇਕੇ ਲੈ ਜਾਓ, ਸਾਨੂੰ ਬੜੀ ਯਾਦ ਸਤਾ ਰਹੀ ਹੈ, ਅਸੀਂ ਬੜੇ ਉਦਾਸ ਹੋ ਰਹੇ ਹਾਂ। ਕਿਉਂ ਜੇ ਪਤਾ ਹੁੰਦਾ ਹੈ ਕਿ ਹਰ ਇੱਕ ਦੀ ਕੋਈ ਨਾ ਕੋਈ ਮਸਰੂਫੀਅਤ ਹੈ, ਜਿੱਥੇ ਤੁਸੀਂ ਜ਼ਾਹਰੀ ਗੱਲ ਹੈ ਵਿਆਹ ਕੇ ਜਾਂਦੇ ਹੋ, ਉਸ ਘਰ ਦੇ ਮਾਹੌਲ ਨੂੰ ਤੁਸੀਂ ਬਿਹਤਰੀਨ ਤਰੀਕੇ ਨਾਲ ਜਾਣ ਰਹੇ ਹੁੰਦੇ ਹੋ, ਅਤੇ ਇੱਕ ਝਿਜਕ ਜਿਹੀ ਜਿਹੜੀ ਆ ਉਹ ਦਿਲ 'ਚ ਹੁੰਦੀ ਆ, ਜ਼ਿਹਨ 'ਚ ਹੁੰਦੀ ਆ ਕਿ ਹੁਣ ਅਗਰ ਅਸੀਂ ਇਹ ਕਹੀਏ ਤਾਂ ਕਿੱਦਾਂ ਕਹੀਏ, ਅਸੀਂ ਤਾਂ ਪਿਛਲੇ ਹਫ਼ਤੇ ਹੋ ਕੇ ਆਏ ਹਾਂ ਜਾਂ ਅਸੀਂ ਤਾਂ 15 ਦਿਨ ਪਹਿਲਾਂ ਹੋ ਕੇ ਆਏ ਹਾਂ, ਅਤੇ ਹੁਣ ਇਹ ਕੀ ਕਹਿਣਗੇ, ਕੀ ਸੋਚਣਗੇ? ਸੋ ਇਸੇ ਤਰ੍ਹਾਂ ਦੀ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਹੋਏਗੀ। ਇੱਕ ਅਖਾਣ ਪੰਜਾਬੀ ਦਾ ਕਿਹਾ ਜਾਂਦਾ ਹੈ ਜੀ, ਨੇੜੇ ਪੇਕੇ ਨਿਤ ਖੁਆਰੀ, ਨੇੜੇ ਪੇਕੇ ਨਿਤ ਖਵਾਰੀ, ਜਦੋਂ ਜਾਵਾਂ ਕੁੰਡੀ ਮਾਰੀ। ਕਦੀ ਕਦਾਰ ਐਸਾ ਵੀ ਹੁੰਦਾ ਕਿ ਪੇਕਾ ਨੇੜੇ ਹੋਏ ਨਾ, ਅਤੇ ਧੀਆਂ ਜਿਹੜੀਆਂ ਨੇ ਨਾ ਉਹਨਾਂ ਨੂੰ ਵਿਹਲੇ ਨਹੀਂ ਹੋਣ ਦਿੰਦੀਆਂ, ਉਹ ਕਹਿੰਦੀਆਂ ਨੇ ਮੈਂ ਕੱਪੜੇ ਸਵਾਣੇ ਨੇ ਆਪਣੇ ਹੀ ਟੇਲਰ ਕੋਲੋਂ ਸਵਾਣੇ ਨੇ, ਚਲੋ ਜੀ ਪਤਾ ਲੱਗਾ ਅੱਜ ਫਿਰ ਧੀ ਆ ਗਈ, ਅੱਜ ਫਿਰ ਆਪਣਾ ਕੋਈ ਕੰਮ ਲਿਆਈ, ਅੱਜ ਫਿਰ ਬੱਚਿਆਂ ਨਾਲ ਆ ਗਈ, ਅੰਮੀ ਜੀ ਮੇਰੇ ਪਸੰਦ ਦਾ ਇਹ ਡਿਸ਼ ਬਣਾ ਦਿਉ, ਪਸੰਦ ਦੀ ਇਹ ਡਿਸ਼ ਬਣਾ ਦਿਉ, ਅੰਮੀ ਜੀ ਹੁਣ ਮੇਰਾ ਇਹ ਕੰਮ ਕਰਾ ਦਿਉ, ਉਹ ਕੰਮ ਕਰਾ ਦਿਉ। ਸੋ ਇਸ ਤਰ੍ਹਾਂ ਦੀ ਗੱਲਬਾਤ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੀ ਹੈ। ਜ਼ਰੂਰ ਨਿਊਟਰਲ ਹੋ ਕੇ ਸਾਨੂੰ ਦੱਸਿਆ ਜੇ, ਅਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਦਾ ਖਿਆਲ ਕਰਦੇ ਨੇ, ਮੈਂ ਐਸੀਆਂ ਵੀ ਫੈਮਿਲੀਜ਼ ਵੇਖੀਆਂ ਨੇ ਕਿ ਇੱਕੋ ਗਲੀ 'ਚ, ਇੱਕੋ ਮੁਹੱਲੇ 'ਚ ਰਹਿੰਦਿਆਂ ਹੋਇਆਂ ਉਹਨਾਂ ਨੇ ਐਸੀ ਹੱਦਬੰਦੀ ਬਣਾਈ ਹੋਈ ਹੈ ਕਿ ਬੜੇ ਤਰੀਕੇ ਨਾਲ ਜਾਣਾ ਹੈ, ਅਗਰ ਆਪਣੀ ਮਾਂ ਦੇ ਘਰ ਵੀ ਜਾਣਾ ਹੈ, ਬੜੇ ਤਰੀਕੇ ਨਾਲ ਜਾਣਾ ਹੈ, ਬੜੇ ਹਿਸਾਬ ਨਾਲ ਜਾਣਾ ਹੈ।
ਸਪੋਰਟ ਵੀ ਬਹੁਤ ਹੁੰਦੀ ਹੈ, ਤਾਵੁਨ ਵੀ ਬਹੁਤ ਹੁੰਦਾ ਹੈ, ਲੇਕਿਨ ਨਾਲ ਰੋਲੇ ਵੀ ਬਹੁਤ ਹੁੰਦੇ ਨੇ। ਸੋ ਸਾਰੀ ਮਿਲੀ ਜੁਲੀ ਗੱਲਬਾਤ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੀ ਹੈ। ਮੁਹੰਮਦ ਇਜਾਜ਼ ਅਲੀ ਸ਼ਰਕਪੁਰ ਸ਼ਰੀਫ ਤੋਂ ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਸਾਨੂੰ ਕਹਿ ਰਹੇ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਸ਼ਮਸੀ ਰੇਡੀਓ ਲਿਸਨਰਸ ਕਲੱਬ ਲਾਹੌਰ ਦੀ ਜਾਨਬ ਤੋਂ ਖੁਸ਼ ਆਮਦੀਦ ਆ ਗਿਆ, ਸਭ ਦਾ ਭਲਾ ਸਭ ਦੀ ਖੈਰ ਹੋਵੇ। ਥੈਂਕ ਯੂ ਸੋ ਮਚ ਜੀ, ਤੁਹਾਡੀ ਵੀ ਖੈਰ ਹੋਵੇ, ਜਿਉਂਦੇ ਵਸਤੇ ਰਹੋ ਅਤੇ ਆਬਾਦ ਰਹੋ। ਕਰ ਖਰਚਾ ਹੋਵੇ ਚਰਚਾ, ਠੀਕ ਹੋ ਗਿਆ ਜੀ। ਅੱਛਾ ਜੀ, ਇਹਦੇ ਨਾਲ ਤੁਸੀਂ ਕੀ ਕਹਿ ਰਹੇ ਹੋ, ਲਓ ਜੀ ਆ ਗਈ ਬੜੀ ਅੱਛੀ ਆਰ ਜੇ ਜ਼ੈਨਬ ਅਰਸ਼ਦ, ਆ ਗਈ ਹੈ ਆਪ, ਛਾ ਗਈ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਸਲਾਮ ਅਲੈਕੁਮ ਜੀ, ਮਾਈ ਬੈਸਟ ਫਰੈਂਡ ਜੀ ਰਜ਼ਾ ਚੌਧਰੀ ਨੂੰ ਸਲਾਮ, ਐਸਨ ਖਾਨ ਸਜਾਦਰੀ ਲਾਡਲਾ ਅਤੇ ਸਾਹੂ ਵੀਰ ਨੂੰ ਸਲਾਮ, ਹੋਵੇ ਪਹੁੰਚ ਗਿਆ ਜੀ। ਹੋਰ ਦੀ ਹੋਰ ਕਹਾਣੀ ਹੋ ਗਈ, ਹੋਰ ਦੀ ਹੋਰ ਕਹਾਣੀ ਹੋ ਗਈ, ਦੁਨੀਆ ਬੜੀ ਸਿਆਣੀ ਹੋ ਗਈ, ਅੱਜ ਵੀ ਅੰਦਰੋਂ ਖਾਂਦੀ ਪਈ ਹੈ ਭਾਵੇਂ ਗੱਲ ਪੁਰਾਣੀ ਹੋ ਗਈ। ਆਏ ਹਾਏ ਹਾਏ, ਕਿਆ ਬਾਤ ਹੈ ਜੀ, ਕੁਝ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਖਾ ਜਾਂਦੀਆਂ ਨੇ, ਇਹ ਬਿਲਕੁਲ ਠੀਕ ਗੱਲ ਹੈ। ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੁਹੰਮਦ ਤਾਰਿਕ ਸਾਹਿਬ ਸਾਡੇ ਨਾਲ ਮੌਜੂਦ, ਥੈਂਕ ਯੂ ਸੋ ਮਚ ਤਾਰਿਕ ਭਾਈ। ਸ਼ਮੀਮ ਆਪੀ ਨੂੰ, ਫਰੀ ਆਪੀ ਨੂੰ, ਤਮਾਮ ਖੂਬਸੂਰਤ ਸਮਾਤਾਂ ਨੂੰ ਸਲਾਮ ਪਹੁੰਚ ਗਿਆ, ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਸ਼ੋਅ ਅਤੇ ਆਗਾਜ਼ ਖੂਬਸੂਰਤ, ਆਵਾਜ਼ ਖੂਬਸੂਰਤ, ਅੰਦਾਜ਼ ਖੂਬਸੂਰਤ, ਥੈਂਕ ਯੂ ਸੋ ਮਚ। ਜ਼ੈਨਬ ਇਹਨਾਂ ਸਾਰਾ ਕੁਝ ਆਪੇ ਹੀ ਐਡ ਕਰ ਲਿਆ। ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ, ਟੇਰੋਂ ਟੇਰ ਖੁਸ਼ੀਆਂ ਅਤਾ ਫਰਮਾਏ, ਜਜ਼ਾਕ ਅੱਲਾ ਸੁਮਾਮੀਨ। ਬਾਕੀ ਦੇ ਕਮੈਂਟਸ ਵੀ ਅਸੀਂ ਜ਼ਰੂਰ ਪੜਾਂਗੇ। ਮੇਰੇ ਖਿਆਲ 'ਚ ਗੀਤ ਜਿਹੜਾ ਹੈ ਨਾ ਹੁਣ ਕਾਫੀ ਲੰਬਾ ਹੋ ਗਿਆ, ਹੁਣ ਅਗਲੇ ਗੀਤ ਵਾਲੇ ਪਾਸੇ ਜਾਂਦੇ ਹਾਂ, ਫਿਰ ਮੁੜ ਕੇ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਅੱਗੇ ਤੋਰਦੇ ਹਾਂ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ, ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ।

ਜੀ ਜਨਾਬ ਜੀ ਇਹਨੂੰ ਕਹਿੰਦੇ ਆ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 ਐਫਐਮ ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਨਾਲ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਸਾਹਿਬਾਂ ਨੇ ਕਿਹਾ ਹੈ ਕਿ ਪੇਕਾ ਜਿਹੜਾ ਉਹ ਨੇੜੇ ਨਹੀਂ ਹੋਣਾ ਚਾਹੀਦਾ ਬੰਦਾ ਵਿਹਲਾ ਨਹੀਂ ਹੁੰਦਾ ਬਹੁਤ ਸਾਰੇ ਕੰਮ ਅਤੇ ਜ਼ਿੰਮੇਦਾਰੀਆਂ ਜਿਹੜੀਆਂ ਨੇ ਨਾ ਉਹ ਮਾਵਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਠੀਕ ਹੋ ਗਿਆ ਜੀ ਅਨੀਮ ਬਾਈ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ ਬਹੁਤ ਹੀ ਮੁਹੱਬਤ ਨਾਲ ਚਾਹਤ ਨਾਲ ਪ੍ਰੋਗਰਾਮ ਨੂੰ ਸੁਣਦੇ ਪਏ ਹੋ ਅਤੇ ਨਾਲ ਤਮਾਮ ਲਿਸਨਰਸ ਨੂੰ ਸਲਾਮ ਸਪੈਸ਼ਲ ਸਲਾਮ ਆ ਗਿਆ ਉਸਤਾਦ ਜੀਰਾ ਨੂੰ ਅਤੇ ਇਹਦੇ ਨਾਲ ਬੇਬੇ ਜਾਨ ਨੂੰ ਅਮਾਰਾ ਬੇਗ ਨੂੰ ਸ਼ਮੀਮਾ ਪੀ ਨੂੰ ਅਤੇ ਤਮਾਮ ਲਿਸਨਰਸ ਨੂੰ ਤੁਹਾਡੇ ਵੱਲੋਂ ਮੈਂ ਸਲਾਮ ਪਹੁੰਚਾਤਾ ਅੱਛਾ ਜੀ ਪ੍ਰੋਗਰਾਮ 'ਚ ਹੋਰ ਕੌਣ ਕੌਣ ਸ਼ਾਮਿਲ ਆ ਮੁਹੰਮਦ ਇਜਾਜ਼ ਅਲੀ ਤੋਂ ਬਾਅਦ ਅਲਹਮਦੁਲਿਲਾ ਮਲਕ ਖੇਲ ਸਾਨੂੰ ਸੁਣਦੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਮੇਰਾ ਹਾਲ ਪੁੱਛ ਰਹੇ ਹੋ ਢੇਰੋ ਢੇਰ ਦੁਆਵਾਂ ਦਾ ਬਹੁਤ ਸ਼ੁਕਰੀਆ ਅਲਹਮਦੁਲਿਲਾ ਨਾਲ ਤੁਸੀਂ ਕਹਿ ਰਹੇ ਹੋ ਕਿ ਲਾਹੌਰ ਤੋਂ ਮੈਂ ਮੌਜੂਦ ਹਾਂ ਬਹੁਤ ਸ਼ੁਕਰੀਆ ਜੀ ਨਾਲ ਤੁਸੀਂ ਕਹਿ ਰਹੇ ਹੋ ਕਿ ਰਿਸ਼ਤੇ ਅਤੇ ਤਾਲੁਕਾਤ ਦੀ ਕਿਤਾਬ 'ਤੇ ਨਾ ਪਹਿਲਾ ਲਫ਼ਜ਼ ਜਿਹੜਾ ਹੈ ਉਹ ਇਮਾਨਦਾਰੀ ਅਤੇ ਸੱਚਾਈ ਨਾ ਲਿਖਿਆ ਹੋਏ ਅਤੇ ਆਖਰੀ ਸਫ਼ੇ 'ਤੇ ਆਖਰੀ ਲਫ਼ਜ਼ ਜੁਦਾਈ ਲਿਖਿਆ ਮਿਲਦਾ ਓਏ ਹੋਏ ਹੋਏ ਵਾਹ ਵਾਹ ਕਿਆ ਬਾਤ ਹੈ ਖਿਜ਼ਰ ਹੁਸੈਨ ਬਹੁਤ ਅਰਸੇ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਤੁਸੀਂ ਕਮੈਂਟਸ ਕਰ ਰਹੇ ਹੋ ਅਸਲਾਮ ਅਲੈਕੁਮ ਆਪੀ ਵਾਲੇਕੁਮ ਅਸਲਾਮ ਵੈਲਕਮ ਟੂ ਦ ਸ਼ੋ ਬਹੁਤ ਪਿਆਰਾ ਸ਼ੋ ਬਹੁਤ ਪਿਆਰੀ ਆਵਾਜ਼ ਵੇਖਿਆ ਨਾ ਆ ਗਿਆ ਨਾ ਉਹ ਕਮੈਂਟ ਯਾਰ ਪਰਦੇਸੀ ਪ੍ਰੋਗਰਾਮ 'ਚ ਆ ਗਏ ਵੈਲਕਮ ਜੀ ਅਸਲਾਮ ਅਲੈਕੁਮ ਵੈਰੀ ਨਾਈਸ ਸ਼ੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਤਮਾਮ ਆਰਜੇਜ਼ ਨੂੰ ਦੋਸਤਾਂ ਨੂੰ ਸਲਾਮ ਖਿਜ਼ਰ ਵੱਲੋਂ ਪਹੁੰਚ ਗਿਆ ਅਕਬਰ ਖਾਨ ਸਾਨੂੰ ਸੁਣਦੇ ਨੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਜੀ ਆਇਆਂ ਨੂੰ ਮੇਰਾ ਹਾਲ ਪੁੱਛ ਰਹੇ ਹੋ ਕਰਾਚੀ ਤੋਂ ਸ਼ਾਮਿਲ ਹੋ ਰਹੇ ਹੋ ਤਮਾਮ ਸੁਣਨ ਵਾਲਿਆਂ ਨੂੰ ਸਲਾਮ ਆਰਜੇ ਡੋਕਸ ਆਰਜੇ ਵਸੀਮ ਅਹਿਮਦ ਸਾਹਿਬ ਨੂੰ ਸਪੈਸ਼ਲ ਸਲਾਮ ਪਹੁੰਚ ਗਿਆ ਕਵਲ ਨਾਜ਼ ਆ ਗਈਆਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਜ਼ੈਨਬ ਅਰਸ਼ਦ ਵੈਲਕਮ ਸੋਹਣੇ ਹੋ ਬੜੀ ਮਿਹਰਬਾਨੀ ਕਾਰ ਵਿੱਚ ਸਭ ਖੈਰੀਅਤ ਹੈ ਰੱਬ ਤਾਲਾ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਤਮਾਮ ਲਿਸਨਰਸ ਨੂੰ ਸ਼ਮਸੀ ਗਰੁੱਪ ਵੱਲੋਂ ਜਨਾਬ ਸਭ ਨੂੰ ਸਲਾਮ ਸਿਹਤ ਤੰਦਰੁਸਤੀ ਦੀ ਦੁਆ ਅਤੇ ਸਾਨੂੰ ਵੀ ਸਲਾਮ ਆ ਗਿਆ ਸਭ ਦਾ ਬਹੁਤ ਸ਼ੁਕਰੀਆ ਬਿਹਤਰੀਨ ਅੰਦਾਜ਼ੇ ਗੁਫਤਗੂ ਥੈਂਕ ਯੂ ਸੋ ਮੱਚ ਲਾਜਵਾਬ ਪ੍ਰੋਗਰਾਮ ਸਲਾਮਤ ਰਹੋ ਨੰਬਰ 1 ਰੇਡੀਓ ਸ਼ੋ ਮਤਲਬ ਜਿੰਨੀ ਵੀ ਤਾਰੀਫ ਹੋ ਸਕਦੀ ਸੀ ਉਹ ਸਾਰੀ ਤੁਸੀਂ ਕਰ ਛੱਡੀ ਹੈ ਕਵਲ ਜੂੰਦੇ ਵਾਸਤੇ ਰਹੋ ਆਬਾਦ ਰਹੋ ਪੇਕਾ ਜਿਹੜਾ ਹੈ ਨੇੜੇ ਹੋਣਾ ਚਾਹੀਦਾ ਹੈ ਜਾਂ ਦੂਰ ਹੋਣਾ ਚਾਹੀਦਾ ਹੈ ਇਹਦੇ ਕੀ ਫਾਇਦੇ ਨੇ ਕੀ ਨੁਕਸਾਨਾਤ ਨੇ ਇਸ ਹਵਾਲੇ ਨਾਲ ਪ੍ਰੋਗਰਾਮ 'ਚ ਗੱਲਬਾਤ ਹੋਏਗੀ ਮੁਹੰਮਦ ਇਜਾਜ਼ ਅਲੀ ਨਹੀਂ ਜੀ ਹਲੇ ਤਾਂ ਸਾਗ ਵਾਲੇ ਦੀ ਨਾ ਗਲੀ 'ਚੋਂ ਆਵਾਜ਼ ਆਉਣ ਡਈ ਸੀ ਇੱਕ ਦਿਨ ਲੇਕਿਨ ਹਲੇ ਅਸੀਂ ਸਾਗ ਖਾਧਾ ਨਹੀਂ ਹੈ ਨਵਾਂ ਨਹੀਂ ਕੀਤਾ ਹਲੇ ਮੌਸਮ ਇੰਨਾ ਬਿਹਤਰ ਨਹੀਂ ਹੈ ਜੀ ਜਿਸ ਵੇਲੇ ਥੋੜ੍ਹੀ ਜਿਹੀ ਠੰਡ ਹੁੰਦੀ ਹੈ ਥੋੜ੍ਹਾ ਜਿਹੀ ਠੰਡੀਆਂ ਹਵਾਵਾਂ ਚੱਲਦੀਆਂ ਨੇ ਉਸ ਵੇਲੇ ਮੈਨੂੰ ਸਾਗ ਜ਼ਰਾ ਅੱਛਾ ਲੱਗਦਾ ਹਾਂ ਪਾਲਕ ਜਿਹੜੀ ਹੈ ਉਹ ਤਾਂ ਖਾਧੀ ਜਾ ਸਕਦੀ ਹੈ ਲੇਕਿਨ ਸਾਗ ਨਹੀਂ ਮੈਂ ਖਾ ਸਕਦੀ ਸ਼ਮਸੀ ਰੇਡੀਓ ਲਿਸਨਰਸ ਕਲੱਬ ਲਾਹੌਰ ਦੀ ਤਰਫੋਂ ਸ਼ਮਸੀ ਸਾਹਿਬ ਰਜ਼ਾ ਚੌਧਰੀ ਅਹਿਸਨ ਖਾਨ ਸਾਹੂਵੀਰ ਮੁਹੰਮਦ ਇਜਾਜ਼ ਅਲੀ ਫਾਇਜ਼ਾ ਨਸੀਰ ਸਜਾਦ ਅਲੀ ਲਾਡਲਾ ਵਾਰਿਸ ਗੁੱਜਰ ਸਨੀ ਚਨਿਓਟੀ ਰੁਬੀਨਾ ਜੱਟੀ ਜ਼ੂਨੀ ਕਵਲ ਨਾਜ਼ ਫਰੀਆ ਪੀ ਬੋਦੀ ਜੱਟ ਲਤੀਫ ਮੁਗਲ ਸਲੀਮ ਟੇਲਰ ਮੁਹੰਮਦ ਆਰਿਕ ਕਵੇਤ ਵਾਲੇ ਨਿਆਜ਼ ਡਰਾਈਵਰ ਅਮਾਨਤ ਗਾਰਡ ਅਬਦੁਲ ਹਮੀਦ ਬਰਫੀ ਵਾਲੇ ਜ਼ਾਹਿਦ ਹੁਸੈਨ ਸਿਆਲਕੋਟ ਰੇਡੀਓ ਲਿਸਨਰਸ ਕਲੱਬ ਸਭ ਨੂੰ ਸਲਾਮ ਪਹੁੰਚ ਗਿਆ ਕਵਲ ਵੱਲੋਂ ਵਾਲੇਕੁਮ ਅਸਲਾਮ ਥੈਂਕ ਯੂ ਸੋ ਮੱਚ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰੇ ਹਾਂ ਪੇਕਾ ਨੇੜੇ ਹੋਣ ਦੇ ਹਵਾਲੇ ਨਾਲ ਬਹੁਤ ਸਾਰੇ ਫਾਇਦੇ ਵੀ ਨੇ ਬਹੁਤ ਸਾਰੇ ਨੁਕਸਾਨਾਤ ਵੀ ਨੇ ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ 'ਚ ਪਾਰਟੀਸਿਪੇਟ ਕਰ ਸਕਦੇ ਹੋ ਹੋਰ ਕੀ ਗੱਲਾਂ ਬਾਤਾਂ ਹੋਣ ਜਾ ਰਹੀਆਂ ਨੇ ਸਭ ਕੁਝ ਸੁਣਨ ਵਾਸਤੇ ਜਾਣਨ ਵਾਸਤੇ ਤੁਹਾਨੂੰ ਰਹਿਣਾ ਹੋਏਗਾ ਰੇਡੀਓ ਪਾਕਿਸਤਾਨ FM 101 ਦੇ ਨਾਲ ਨਾਲ ਯਾਨੀ ਸਾਡੇ ਨਾਲ ਨਾਲ ਜਿਹੜੇ ਵੀ ਸੁਣਨ ਵਾਲੇ ਸਾਨੂੰ ਫੋਨ ਕਾਲ ਕਰ ਰਹੇ ਨੇ ਦੋ ਤੋਂ ਬਾਅਦ ਜ਼ਰੂਰ ਡਾਇਲ ਕਰੋ ਜ਼ਰੂਰ ਗੱਲਬਾਤ ਹੋਏਗੀ ਹਲੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਕਾਲ ਨਹੀਂ ਮਿਲੇਗੀ ਕਾਲ ਇਸ ਲਈ ਨਹੀਂ ਮਿਲੇਗੀ ਕਿਉਂ ਜੇ ਅਸੀਂ ਕਾਲ ਸਪੀਕ ਨਹੀਂ ਕਰਦੇ ਓਫੇਅਰ ਬਹੁਤ ਮਾਜ਼ਰਤ

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਐਫ ਐਮ 101 ਲਾਹੌਰ ਦੇ ਪੇਜ ਤੇ ਤੁਸੀਂ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ। 1:43 ਹੋ ਗਏ, ਪਤਾ ਹੀ ਨਹੀਂ ਲੱਗਦਾ ਵੇਲੇ ਦਾ ਕਿਸ ਵੇਲੇ ਲੰਘ ਜਾਂਦਾ ਹੈ। ਮੁਹੰਮਦ ਤਾਰਿਕ ਸਾਡੇ ਨਾਲ ਮੌਜੂਦ ਨੇ, ਤਾਰਿਕ ਭਾਈ ਸਾਨੂੰ ਕਹਿ ਰਹੇ ਨੇ ਅਸਲਾਮ ਅਲੈਕੁਮ ਬਾਜੀ ਜੀ ਜੀ ਆਇਆਂ ਨੂੰ ਵਾਲੇਕੁਮ ਅਸਲਾਮ, ਦੇਸੀ ਬੀਟ ਵਿੱਚ ਬੜੀ ਮਿਹਰਬਾਨੀ। ਲਾਈ ਲੱਗ ਨਾ ਹੋਵੇ ਘਰ ਵਾਲਾ ਅਤੇ ਚੰਦੜਾ ਗਵਾਂਢ ਨਾ ਹੋਵੇ, ਰੱਬ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਸਲਾਮ ਟੂ ਆਲ ਫੈਮਲੀ, ਸਲਾਮਤ ਰਹੋ ਤੇ ਖੁਸ਼ ਵਸੋ। ਕਿਆ ਬਾਤ ਹੈ ਜੀ, ਅਗਰ ਇਸ ਖਾਣ ਦਾ ਮੈਨੂੰ ਪਤਾ ਨਾ ਹੁੰਦਾ ਤਾਂ ਫਿਰ ਮੈਂ ਇਸ ਮੈਸੇਜ ਨੂੰ ਨਹੀਂ ਸੀ ਪੜ੍ਹ ਸਕਦੀ। ਦੇਖੋ ਮੈਨੂੰ ਤਾਂ ਪੇਕੇ ਦੇ ਦੂਰ ਜਾਂ ਨਜ਼ਦੀਕ ਦਾ ਕੁਛ ਪਤਾ ਨਹੀਂ ਹੈ, ਆਪਣੇ ਵਾਲਦੈਨ ਦੀ ਇਕਲੌਤੀ ਬੇਟੀ ਹਾਂ ਮੈਂ। ਸ਼ਾਦੀ ਤੋਂ ਬਾਅਦ, ਸ਼ਾਦੀ ਤੋਂ ਬਾਅਦ ਵੀ ਮੈਂ ਆਪਣੇ ਮਾਂ ਪਿਓ ਦੇ ਨਾਲ ਹੀ ਰਹੀ ਹਾਂ। ਮੇਰਾ ਤਾਂ ਫਾਇਦਾ ਹੀ ਫਾਇਦਾ ਹੈ ਉਹਨਾਂ ਦੇ ਕੋਲ ਰਹਿਣ ਦਾ। ਕਿਆ ਬਾਤ ਹੈ, ਕਬਲ ਸਾਨੂੰ ਇਹ ਕਹਿ ਰਹੀਆਂ ਨੇ, ਠੀਕ ਹੋ ਗਿਆ ਜੀ। ਇਕਲੌਤੇ ਹੋਣ ਦੇ ਵੈਸੇ ਬੜੇ ਹੀ ਫਾਇਦੇ ਨੇ, ਇਹ ਗੱਲ ਮੈਂ ਸਮਝ ਸਕਦੀ ਹਾਂ, ਬਖੂਬੀ ਸਮਝ ਸਕਦੀ ਹਾਂ, ਕਿਉਂਕਿ ਮੈਂ ਵੀ ਇਕਲੌਤੀ ਹਾਂ। ਲੇਕਿਨ ਕਦੀ ਕਦੀ ਕਬਲ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਕਾਸ਼ ਕੋਈ ਭੈਣ ਹੁੰਦੀ, ਜਿਸ ਵੇਲੇ ਭੈਣਾਂ ਦੀ ਆਪਸ 'ਚ ਬੌਂਡਿੰਗ ਮੈਂ ਵੇਖਦੀ ਹਾਂ, ਆਪਸ 'ਚ ਇੱਕ ਤਾਲੁਕ ਜਿਹੜਾ ਮੈਂ ਵੇਖਦੀ ਹਾਂ, ਅਤੇ ਉਸ ਵੇਲੇ ਲੱਗਦਾ ਹੈ ਕਿ ਹਾਂ ਬਈ ਭੈਣ ਹੋਣੀ ਜਿਹੜੀ ਸੀ ਬੜੀ ਜ਼ਰੂਰੀ ਸੀ। ਲੇਕਿਨ ਜਿਸ ਵੇਲੇ ਆਪਣਾ ਬਚਿਆ ਹੋਇਆ ਸ਼ੈਂਪੂ ਮੈਂ ਵੇਖਦੀ ਹਾਂ ਕਿ ਹਾਂ ਬਈ ਇਹਨੂੰ ਸਿਰਫ ਔਰ ਸਿਰਫ ਮੈਂ ਹੀ ਇਸਤੇਮਾਲ ਕਰਨਾ, ਆਪਣੇ ਕੱਪੜੇ ਮੈਂ ਵੇਖਦੀ ਹਾਂ ਅਤੇ ਮੈਂ ਸੋਚਦੀ ਹਾਂ ਸਿਰਫ ਮੈਂ ਹੀ ਪਾਉਣੇ ਨੇ। ਨਹੀਂ ਤਾਂ ਪਤਾ ਕੀ ਹੁੰਦਾ, ਕੋਈ ਭੈਣ ਇੱਕ ਜੋੜਾ ਬਣਾਉਂਦੀ ਹੈ ਨਾ, ਅਤੇ ਫਿਰ ਦੂਜੀ ਉਸ ਤੋਂ ਪਹਿਲਾਂ ਪਾ ਲੈਂਦੀ, ਉਹ ਕਹਿੰਦੀ ਆ ਉਹ ਆਪ ਹੀ, ਮੈਂ ਫਲਾਂ ਜਗ੍ਹਾ 'ਤੇ ਜਾਣਾ, ਫਲਾਣੀ ਸਾਡੀ ਗੈਟ ਟੂਗੈਦਰ ਹੈ ਅਤੇ ਤੁਸੀਂ ਇਹ ਜੋੜਾ ਜਿਹੜਾ ਨਾ ਆਪਣਾ ਮੈਨੂੰ ਦੇ ਰਹੇ ਹੋ। ਐਸਾ ਵੈਸੇ ਜ਼ਰੂਰ ਹੁੰਦਾ ਹੈ, ਮੈਂ ਵੇਖਿਆ ਕਿ ਭੈਣਾਂ ਬਹੁਤ ਚੀਜ਼ਾਂ ਆਪਸ 'ਚ ਬੋਰੋ ਕਰਦੀਆਂ ਨੇ, ਇੱਕ ਦੂਜੇ ਦੀਆਂ ਲੈਂਦੀਆਂ ਨੇ, ਪਾਉਂਦੀਆਂ ਨੇ ਅਤੇ ਹੰਡਾਉਂਦੀਆਂ ਨੇ, ਅਤੇ ਇੱਕ ਇੰਨੀ ਵਿੱਚ ਬੀਬੀ ਹੁੰਦੀ ਆ ਕਿ ਜਿਹੜੀ ਸਾਂਭ ਸਾਂਭ ਰੱਖਦੀ ਆ ਕਿ ਕਿਧਰੇ ਜਾਵਾਂਗੇ ਅਤੇ ਪਾਵਾਂਗੇ, ਬਾਅਦੋਂ ਪਤਾ ਲੱਗਦਾ ਕਿ ਛੋਟੀ ਜਿਹੜੀ ਆ ਨਾ ਉਹਨੇ ਉਹ ਸੂਟ ਪਹਿਲਾਂ ਹੀ ਪਾ ਲਿਆ। ਖੈਰ ਕੁਝ ਫਾਇਦੇ ਵੀ ਨੇ, ਅਤੇ ਪੇਕੇ ਨੇੜੇ ਹੋਣੇ ਚਾਹੀਦੇ ਨੇ ਜਾਂ ਦੂਰ ਹੋਣੇ ਚਾਹੀਦੇ ਨੇ, ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨੇ ਨੇ। ਇਹ ਸਰਨਾਵਾ ਐਸਾ ਹੈ ਕਿ ਜਿਹਦੇ 'ਤੇ ਤਫਸੀਲੀ ਗੱਲਬਾਤ ਜਿਸ ਵੇਲੇ ਲਾਈਵ ਹੋਏਗੀ ਅਤੇ ਉਸੇ ਵੇਲੇ ਹੀ ਮਜ਼ਾ ਆਏਗਾ, ਤੁਹਾਡੇ ਸਭ ਦੀ ਕੀਮਤੀ ਰਾਏ ਜਿਹੜੀ ਉਹ ਰਹੇਗੀ ਸ਼ਾਮਿਲ। ਪਰਵੀਨ ਸਾਹਿਬਾ, ਤੁਹਾਡੀ ਫਰਮਾਇਸ਼ 'ਤੇ ਸੋਹਣਾ ਜਿਹਾ ਗੀਤ ਅਸੀਂ ਚਲਾਉਂਦੇ ਹਾਂ, ਬਾਅਦੋਂ ਵਾਪਸ ਆਉਂਦੇ ਹਾਂ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ।

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਤਰੱਕੀ ਦੀ ਗੱਲ ਕਰੀਏ, ਜਿੱਦਤ ਦੀ ਗੱਲ ਕਰੀਏ ਅਤੇ ਫੇਸਬੁੱਕ ਵਗੈਰਾ 'ਤੇ ਤਾਂ ਵੈਸੇ ਇਹ ਵਾਲਾ ਫੀਚਰ ਜਿਹੜਾ ਪਹਿਲੇ ਹੀ ਮੌਜੂਦ ਹੈ, ਅਤੇ ਹੁਣ ਵਟਸਐਪ ਜਿਹੜਾ ਹੈ ਨਾ ਉਹ ਵੀ ਟੈਕਨੋਲੋਜੀ ਦੇ ਮੈਦਾਨ 'ਤੇ ਬਹੁਤ ਅੱਗੇ ਅੱਗੇ ਜਾ ਰਿਹਾ। ਅਤੇ ਵਟਸਐਪ ਦੀ ਜਾਨਬ ਤੋਂ ਤਮਾਮ ਦੋਸਤਾਂ ਦੀ ਬਰਥਡੇ ਦੀ ਯਾਦ ਦਹਾਨੀ ਜਿਹੜੀ ਹੁਣ ਕਰਵਾਈ ਜਾਏਗੀ। ਵਟਸਐਪ ਨਵਾਂ ਫੀਚਰ ਜਿਹੜਾ ਮੁਤਾਰਫ ਕਰਾ ਰਿਹਾ, ਜ਼ਾਹਰੀ ਗੱਲ ਹੈ ਕਿ ਜਿਸ ਵੇਲੇ ਤੁਸੀਂ ਆਪਣੀ ਡਿਟੇਲਸ ਜਿਹੜੀਆਂ ਨੇ ਉਹ ਕੰਪਲੀਟ ਦਿੰਦੇ ਹੋ, ਜਿੱਦਾਂ ਕਿ ਫੇਸਬੁੱਕ ਐਸੀ ਐਪ ਹੈ ਕਿ ਜਿਹਦੇ 'ਤੇ ਜਿਹਦੀ ਵੀ ਸਾਲਗਿਰਾ ਹੁੰਦੀ ਹੈ ਨੋਟੀਫਿਕੇਸ਼ਨ ਜਿਹੜਾ ਮਿਲ ਜਾਂਦਾ, ਅਤੇ ਬੜਾ ਚੰਗਾ ਲੱਗਦਾ ਹੈ ਜਿਸ ਵੇਲੇ ਲੋਕ ਦੇਖਦੇ ਨੇ ਅਤੇ ਪੜ੍ਹਦੇ ਨੇ ਕਿ ਕਿਹਦੀ ਕਿਹਦੀ ਸਾਲਗਿਰਾ, ਫਿਰ ਉਹਨਾਂ ਨੂੰ ਮੈਸੇਜਿਸ ਘੱਲਦੇ ਨੇ, ਉਹਨਾਂ ਦੀ ਵਾਲ 'ਤੇ ਜਾ ਕੇ ਟਾਈਮਲਾਈਨ 'ਤੇ ਜਾ ਕੇ ਪੋਸਟ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਇਹ ਫੀਚਰ ਜਿਹੜਾ ਮੁਤਾਰਿਫ ਕਰਵਾਇਆ ਜਾ ਰਿਹਾ ਹੈ ਵਟਸਐਪ ਦੇ ਲੋਕਾਂ ਵਾਸਤੇ, ਸਾਰਫੀਨ ਦੇ ਵਾਸਤੇ। ਨਹੀਂ ਤਾਂ ਐਸਾ ਜ਼ਰੂਰ ਹੁੰਦਾ ਹੈ ਕਿ ਅਗਰ ਸਾਲਗਿਰਾ ਹੁੰਦੀ ਹੈ ਤਾਂ ਜਿਸ ਵੇਲੇ ਤੀਕਰ ਕੋਈ ਸਟੇਟਸ ਆਪ ਨਹੀਂ ਲਾਉਂਦਾ ਅਤੇ ਜਿਨ੍ਹਾਂ ਦੇ ਨੰਬਰ ਸੇਵ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਕਸਰ ਔਕਾਤ ਪਤਾ ਨਹੀਂ ਹੁੰਦਾ ਕਿ ਕਿਹਦਾ ਕਿਹਦਾ ਜਨਮ ਦਿਹਾੜ ਹੈ। ਸੋ ਇਹ ਇੱਕ ਬੜੀ ਚੰਗੀ ਅਤੇ ਅੱਛੀ ਗੱਲ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਅਤੇ ਅੱਜ ਹੈ 26 ਸਤੰਬਰ, ਅੱਜ ਵਰਲਡ ਇਨਵਾਇਰਮੈਂਟਲ ਹੈਲਥ ਡੇ ਜਿਹੜਾ ਨਾ ਉਹ ਵੀ ਮਨਾਇਆ ਜਾ ਰਿਹਾ ਹੈ। ਇਨਵਾਇਰਮੈਂਟ ਦੀ ਗੱਲ ਕਰੀਏ, ਮਾਹੌਲ ਦੀ ਗੱਲ ਕਰੀਏ, ਅਤੇ ਮਾਹੌਲ ਨੂੰ ਸਾਫ਼ ਸੁਥਰਾ ਰੱਖਣਾ, ਆਪਣੀ ਆਬੋ ਹਵਾ ਨੂੰ ਸਾਫ਼ ਸੁਥਰਾ ਰੱਖਣਾ, ਸਾਫ਼ ਪਾਣੀ ਰੱਖਣਾ, ਪਾਣੀ ਨੂੰ ਬਚਾਉਣਾ, ਮਹਿਫੂਜ਼ ਰੱਖਣਾ, ਫੂਡ ਸੇਫਟੀ ਦੇ ਹਵਾਲੇ ਨਾਲ ਜਨਾਬ ਹਮੇਸ਼ਾ ਸੋਚਣਾ, ਜੋ ਕੁਝ ਅਸੀਂ ਖਾਂਦੇ ਹਾਂ ਅੱਛੀ ਖੁਰਾਕ ਨੂੰ ਖਾਣਾ, ਅਤੇ ਇਹਦੇ ਨਾਲ ਮਹਿਫੂਜ਼ ਰੱਖਣਾ ਜਨਾਬ ਖੁਰਾਕ ਨੂੰ, ਵੇਸਟ ਮੈਨੇਜਮੈਂਟ ਦੇ ਹਵਾਲੇ ਨਾਲ ਜ਼ਰੂਰ ਆਪਣੇ ਜ਼ਿਹਨ 'ਚ ਰੱਖਣਾ ਕਿ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਵੇਸਟ ਨਾ ਕਰੀਏ, ਅਤੇ ਇਹਦੇ ਨਾਲ ਕਿਸ ਤਰ੍ਹਾਂ ਅਸੀਂ ਚੀਜ਼ਾਂ ਨੂੰ ਮੈਨੇਜ ਕਰਕੇ ਚੱਲ ਸਕਦੇ ਹਾਂ। ਜਿਸ ਵੇਲੇ ਅਸੀਂ ਕਿਸੇ ਕਿਸਾਨ ਨੂੰ ਵੇਖਦੇ ਹਾਂ ਜਿਹੜਾ ਇੰਨੀ ਮਿਹਨਤ ਕਰਦਾ ਹੈ, ਫਸਲ ਉਗਾਉਂਦਾ ਹੈ, ਫਿਰ ਜਨਾਬ ਉਸ ਤੋਂ ਬਾਅਦ ਬਹੁਤ ਸਾਰਾ ਇੱਕ ਲੰਬਾ ਪ੍ਰੋਸੈਸ ਹੈ, ਉਸ ਤੋਂ ਬਾਅਦ ਜਾ ਕੇ ਕੁਝ ਨਾ ਕੁਝ ਅਨਾਜ ਜਾਂ ਖਾਣ ਪੀਣ ਦੀਆਂ ਸ਼ੈਵਾਂ ਜਿਹੜੀਆਂ ਨੇ ਸਾਡੇ ਤੀਕਰ ਪਹੁੰਚਦੀਆਂ ਨੇ, ਅਸੀਂ ਕੀ ਕਰੀਦਾ, ਅਸੀਂ ਕੁਝ ਨਾ ਕੁਝ ਪਕਾਈਦਾ ਅਤੇ ਫਿਰ ਅਸੀਂ ਫੜ ਕੇ ਨਾ ਪਲੇਟ 'ਤੇ ਉਹਨੂੰ ਪਾਸੇ ਰੱਖ ਦੇਈਦਾ, ਲਓ ਜੀ ਅਸੀਂ ਇਹ ਨਹੀਂ ਖਾਂਦੇ। ਉਹਦੇ ਪਿੱਛੇ ਜਿੰਨੀ ਜ਼ਿਆਦਾ ਮਿਹਨਤ ਦਰਕਾਰ ਹੁੰਦੀ ਹੈ, ਜਿੰਨੀ ਜ਼ਿਆਦਾ ਐਫਰਟ ਦਰਕਾਰ ਹੁੰਦੀ ਹੈ, ਲੇਕਿਨ ਅਸੀਂ ਕੀ ਕਰਦੇ ਹਾਂ, ਅਸੀਂ ਫੂਡ ਵੇਸਟ ਕਰਨ ਲੱਗੇ ਹਾਂ, ਬਿਲਕੁਲ ਨਹੀਂ ਸੋਚਦੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਕਰਨਾ ਬੜਾ ਹੀ ਜ਼ਰੂਰੀ ਹੈ। ਅਗਰ ਅਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ ਕਮਿਊਨਿਟੀਜ਼ ਨੂੰ, ਕਿਉਂ ਜੇ ਇਸ ਦਿਨ ਦਾ ਥੀਮ ਜਿਹੜਾ ਹੈ ਨਾ 2026 ਦਾ ਉਹ ਇਹੋ ਹੀ ਹੈ, ਇਨਵਾਇਰਮੈਂਟਲ ਹੈਲਥ ਦਾ ਥੀਮ ਹੈ ਸਟੈਂਡਿੰਗ ਵਿਦ ਸਾਇੰਸ ਟੂ ਪ੍ਰੋਟੈਕਟ ਕਮਿਊਨਿਟੀਜ਼। ਸੋ ਇਸ ਗੱਲ ਨੂੰ ਜ਼ਰੂਰ ਚੇਤੇ ਰੱਖੋ ਅਤੇ ਅਮਲ ਵੀ ਜ਼ਰੂਰ ਕਰੋ। ਦਿਨਾਂ ਦੇ ਹਵਾਲੇ ਨਾਲ ਜਿਹੜੀ ਵੀ ਖਾਸ ਗੱਲਬਾਤ ਹੁੰਦੀ ਹੈ ਅਸੀਂ ਆਪਣੇ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰੀਦੀ ਹੈ। ਇਹਦੇ ਨਾਲ ਕੁਝ ਮਜ਼ੀਦ ਗੱਲਾਂ ਨੇ ਨੇੜੇ ਪੈ ਕੇ ਨਿੱਤ ਖਵਾਰੀ ਇਹ ਸਿਖਾਉਣ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕੁੜੀ ਦਾ ਮੇਕਾ ਜਿਹੜਾ ਹੈ ਨੇੜੇ ਹੋਣਾ ਚਾਹੀਦਾ ਹੈ। ਤੁਸੀਂ ਕੀ ਸਮਝਦੇ ਹੋ, ਕੀ ਤੁਹਾਡਾ ਖਿਆਲ ਹੈ ਇਸ ਹਵਾਲੇ ਨਾਲ, ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨੇ ਨੇ ਅਤੇ ਰਹਿਣਾ ਸਾਡੇ ਨਾਲ ਨਾਲ। ਠੀਕ 2 ਤੋਂ ਬਾਅਦ ਬਰਾਹ ਰਾਸ ਤੁਹਾਡੇ ਸਭ ਦੀ ਪਾਰਟੀਸਪੇਸ਼ਨ ਹੋਏਗੀ ਪ੍ਰੋਗਰਾਮ 'ਚ, ਹੋਣਗੀਆਂ ਲਾਈਵ ਕਾਲਸ। ਸਟੇ ਟਿਊਨਡ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 available or shower

ਜੀ ਲਿਸਨਰਸ ਜੀ ਆਇਆਂ ਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਨਾਲ ਜ਼ੈਨਬ ਅਰਸ਼ਦ ਮੁਖਾਤਿਬ ਤੇ ਮੌਜੂਦ ਹੈ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਸੀਂ ਸਾਰੇ ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ ਸ਼ਾਮਲ ਹੋ ਰਹੇ ਹੋ ਸਾਥ ਦੇ ਰਹੇ ਹੋ ਅਤੇ ਸਾਥ ਨਿਭਾ ਰਹੇ ਹੋ ਨਾਲ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਵੀ ਕਰ ਰਹੇ ਹੋ ਲਾਈਵ ਕਾਲਸ ਵੀ ਪ੍ਰੋਗਰਾਮ 'ਚ ਹੋਣਗੀਆਂ ਅਤੇ ਡੈਫੀਨੇਟਲੀ ਹੋਣਗੀਆਂ ਨੇੜੇ ਪੇਕੇ ਨਿੱਤ ਖੁਆਰੀ ਇਸ ਹਵਾਲੇ ਨਾਲ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਰਹੇਗੀ ਕਿ ਕੁੜੀ ਦਾ ਪੇਕਾ ਜਿਹੜਾ ਹੈ ਮੇਕਾ ਜਿਹੜਾ ਨੇੜੇ ਹੋਣਾ ਚਾਹੀਦਾ ਜਾਂ ਦੂਰ ਹੋਣਾ ਚਾਹੀਦਾ ਹੈ ਇਹਦੇ ਨਾਲ ਕੀ ਫਾਇਦੇ ਹੁੰਦੇ ਨੇ ਫਾਇਦੇ ਹੁੰਦੇ ਨੇ ਕੀ ਨੁਕਸਾਨਾਤ ਹੋ ਸਕਦੇ ਨੇ ਸੋ ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨੇ ਨੇ ਲਾਈਵ ਕਾਲ 'ਤੇ ਆ ਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਨਵਾਂ ਨਿਸਾਬ ਜਿਹੜਾ ਮਨਜ਼ੂਰ ਕੀਤਾ ਗਿਆ ਹੈ ਕਿਤਾਬਾਂ ਦਾ ਬੋਝ 25% ਘੱਟ ਕਰਨ ਦਾ ਫੈਸਲਾ ਹੈ ਬਹੁਤ ਹੀ ਅੱਛਾ ਇਕਦਾਮ ਹੈ ਬਹੁਤ ਹੀ ਅੱਛੀ ਕੋਸ਼ਿਸ਼ ਹੈ ਬਹੁਤ ਹੀ ਅੱਛੀ ਇੱਕ ਸੋਚ ਹੈ ਜਿਹਦੇ ਬਾਰੇ 'ਚ ਲਾਜ਼ਮੀ ਤੌਰ 'ਤੇ ਗੌਰ ਕੀਤਾ ਗਿਆ ਵਜ਼ੀਰ ਆਲਾ ਪੰਜਾਬ ਮਰੀਅਮ ਨਵਾਜ਼ ਸ਼ਰੀਫ ਦੀ ਜ਼ੇਰੇ ਸਦਾਰਤ ਤਾਲੀਮੀ ਇਸਲਾਹਾਂ ਤੋਂ ਮੁਤਲਿਕ ਖਸੂਸੀ ਇਜਲਾਸ ਹੋਇਆ ਹੈ ਅਤੇ ਖਸੂਸੀ ਇਜਲਾਸ 'ਚ ਪੰਜਾਬ ਦੇ ਜਿਹੜੇ ਤਲਬਾ ਨੇ ਉਹਨਾਂ ਵਾਸਤੇ ਨਵੇਂ ਨਿਸਾਬ ਦੀ ਬਾਜ਼ਾਬਤਾ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਗਈ ਹੈ ਇਲਾਮੀਏ ਦੇ ਮੁਤਾਬਿਕ ਨਵੇਂ ਨਿਸਾਬ ਦੇ ਤਹਿਤ ਕਿਤਾਬਾਂ ਦਾ ਬੋਝ ਜਿਹੜਾ ਨਾ 25% ਘੱਟ ਕੀਤਾ ਜਾਏਗਾ ਜਿਹੜੇ ਬੱਚੇ ਰੱਟੇ ਲਾਉਂਦੇ ਨੇ ਅਤੇ ਰੱਟੇ ਦਾ ਰੁਝਾਨ ਜਿਹੜਾ ਉਹਦੀ ਵੀ ਹੌਸਲਾ ਸ਼ਿਕਨੀ ਕੀਤੀ ਜਾਏਗੀ ਅਤੇ ਜਦੀਦ ਤਦਰੀਸੀ ਤਰੀਕੇ ਜਿਹੜੇ ਨੇ ਉਹਨਾਂ ਨੂੰ ਫਰੋਗ ਦਿੱਤਾ ਜਾਏਗਾ ਇਜਲਾਸ 'ਚ ਜਨਾਬ ਨਿਸਾਬ ਦੇ ਹਵਾਲੇ ਨਾਲ ਤਫਸੀਲੀ ਬਰੀਫਿੰਗ ਵੀ ਦਿੱਤੀ ਗਈ ਇਸ ਦੌਰਾਨ ਕਿਹਾ ਗਿਆ ਕਿ ਇੰਗਲਿਸ਼ ਮੈਥ ਅਤੇ ਸੋਸ਼ਲ ਸਟੱਡੀਜ਼ ਉਰਦੂ ਅਤੇ ਅਰਲੀ ਚਾਈਲਡਹੂਡ ਕਰੀਕੁਲਮ ਦਾ ਜਾਇਜ਼ਾ ਜਿਹੜਾ ਉਹ ਲਿੱਤਾ ਜਾਏਗਾ ਅਤੇ ਨਵੇਂ ਨਿਸਾਬ ਦੇ ਤਹਿਤ ਹਰ ਨਿਸਾਬੀ ਕੁਤਬ 'ਚ QR ਕੋਡ ਜਿਹੜਾ ਉਹ ਵੀ ਸ਼ਾਮਿਲ ਕੀਤਾ ਜਾਏਗਾ QR ਕੋਡ ਜਿਸ ਨੂੰ ਤੁਸੀਂ ਸਕੈਨ ਕਰਕੇ ਜਿਹੜੇ ਤਲਬਾ ਤਾਲਬਾਤ ਨੇ ਉਹ ਔਨਲਾਈਨ ਮੁਤਲਕਾ ਜਿਹੜਾ ਮੌਜੂ ਹੋਏਗਾ ਉਹਨਾਂ ਦਾ ਜਿਹੜਾ ਟੌਪਿਕ ਹੋਏਗਾ ਉਹਦੇ ਹਵਾਲੇ ਨਾਲ ਵੀਡੀਓ ਸਬਕ ਜਿਹੜਾ ਉਹ ਵੀ ਵੇਖ ਸਕਣਗੇ ਕਿਆ ਬਾਤ ਹੈ ਜੀ ਇੱਕ ਇੰਟਰਸਟ ਵੀ ਰਹੇਗਾ ਦਿਲਚਸਪੀ ਵੀ ਰਹੇਗੀ ਅਤੇ ਬੱਚਿਆਂ ਵਾਸਤੇ ਸਿੱਖਣ ਵਾਸਤੇ ਚੀਜ਼ਾਂ ਨੂੰ ਲਰਨ ਅਤੇ ਯਾਦ ਕਰਨ ਵਾਸਤੇ ਬੜੀ ਆਸਾਨੀ ਹੋਏਗੀ ਅਤੇ ਚੀਜ਼ਾਂ ਦੀ ਸਮਝ ਵੀ ਆਏਗੀ ਵਜ਼ੀਰ ਆਲਾ ਮਰੀਅਮ ਨਵਾਜ਼ ਸ਼ਰੀਫ ਨੇ ਕਲਾਸ 1 ਤੋਂ 12ਵੀਂ ਜਮਾਤ ਤੀਕਰ AI ਨਿਸਾਬ ਵੀ ਜਿਹੜਾ ਹੈ ਨਾ ਉਹ ਵੀ ਤਲਬ ਕਰ ਲਿਆ ਹੈ ਅਤੇ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੀ ਪ੍ਰਿੰਟਿੰਗ ਮਾਰਚ ਦੇ ਪਹਿਲੇ ਹਫ਼ਤੇ ਜਿਹੜੀਆਂ ਮਾਰਚ 'ਚ ਮੁਕੰਮਲ ਜਿਹੜੀ ਆ ਉਹ ਕਰਨ ਦਾ ਹੁਕਮ ਵੀ ਦਿੱਤਾ ਹੈ ਅਤੇ ਇਹਦੇ ਨਾਲ ਅਸਾਤਜ਼ਾ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਟ੍ਰੇਨਿੰਗ ਦੀ ਅਸਾਤਜ਼ਾ ਕਰਾਮ ਨੂੰ ਜ਼ਰੂਰਤ ਜਿਹੜੀ ਹੈ ਉਹ ਵੀ ਹੋਏਗੀ ਜਿੱਦਾਂ ਕਿ ਮੈਂਟਲ ਹੈਲਥ ਟ੍ਰੇਨਿੰਗ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਕਿ ਬੱਚਿਆਂ ਦੀਆਂ ਜਿਹੜੀਆਂ ਸਕੂਲ 'ਚ ਜਿਸਮਾਨੀ ਸਜ਼ਾਵਾਂ ਨੇ ਉਹਨਾਂ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਦਾ ਜਿਹੜਾ ਕਾਨੂੰਨ ਉਹ ਵੀ ਬਣਾਇਆ ਜਾਏਗਾ ਬਲਕਿ ਬਣਾਇਆ ਗਿਆ ਹੈ ਅਤੇ ਇਹਦੇ ਨਾਲ ਵਿਜ਼ਿਟਿੰਗ ਫੈਕੁਐਲਿਟੀ ਸਾਈਕੋਲੋਜਿਸਟ ਜਿਹੜੇ ਨੇ ਉਹ ਵੀ ਤਾਇਨਾਤ ਕੀਤੇ ਜਾਣਗੇ ਕਿ ਜਿਹੜੇ ਕਿ ਔਨਲਾਈਨ ਕਾਉਂਸਲਿੰਗ ਕਰਨਗੇ ਬੱਚਿਆਂ ਦੀ ਵੀ ਅਤੇ ਅਸਾਤਜ਼ਾ ਦੀ ਵੀ ਸੋ ਬੜੇ ਅੱਛੇ ਕੰਮ ਨੇ ਜੀ ਬਹੁਤ ਅੱਛਾ ਇੱਕ ਇਨੀਸ਼ੀਏਟਿਵ ਹੈ ਜਿਹਦੇ ਹਵਾਲੇ ਨਾਲ ਸੋਚਿਆ ਗਿਆ ਹੈ ਅਤੇ ਨਾਲ ਜਦੀਦ ਤਾਲੀਮ ਦੀ ਗੱਲ ਕਰੀਏ ਤਾਂ AI ਨਿਸਾਬ ਦੇ ਨਾਲ ਲੈਬੋਰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਵੀ ਬਣਾਉਣ 'ਤੇ ਤਵੱਜਾ ਦਿੱਤੀ ਗਈ ਹੈ ਵਾਕਈ ਵਸਾਇਲ ਦੀ ਕਮੀ ਨਹੀਂ ਹੈ ਅਤੇ ਤਾਹਮ ਜਿਹੜੇ ਵਸਾਇਲ ਦਾ ਜ਼ਿਆ ਹੈ ਉਹਨਾਂ ਨੂੰ ਵੀ ਰੋਕਣ ਬਾਰੇ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਆ ਖੈਰ ਇਹ ਬੜੀ ਅੱਛੀ ਇੱਕ ਖਬਰ ਸੀ ਮੈਂ ਸੋਚਿਆ ਕਿ ਇਸ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਈਏ ਇੱਕ ਸੋਹਣਾ ਜਿਹਾ ਟਰੈਕ ਸੁਣਦੇ ਹਾਂ ਬਾਅਦੋਂ ਜਿਸ ਵੇਲੇ ਵਾਪਸ ਆਵਾਂਗੇ ਅਤੇ ਤੁਹਾਡੇ ਨਾਲ ਲਾਈਵ ਕਾਲ 'ਤੇ ਗੱਲਬਾਤ ਕਰਾਂਗੇ ਸਟੇ ਟਿਊਨਡ

0: جی جناب جی اینو کہنے ویلکم تے خوش آمدید. پروگرام چ لائیو کال دا سلسلہ شروع کردے ہیں, ویکھدے ہیں سب تو پہلا کون موجود نے تے کی کہنا چاہندے نے. جی السلام علیکم.
1: وعلیکم السلام. زینبار صاحب کیا حال ہے آپ کے؟
0: میں ٹھیک ٹھاک, تسی ٹھیک ہو؟
1: شکر الحمدللہ. آج تو پہلا کال لگا ہے میرا.
0: بس پچھلے پروگرام چ بھی پہلا کال سی.
1: ہاں میں جب فون میں ہوئے گا پھر انشاءاللہ جلدی ملائے گا.
0: اچھا الحمدللہ آج دی گل بات دی سمجھ آئی, آج اسی کی گل بات کر رہے ہیں؟
1: نہیں کچھ سمجھ میں یا نہیں ہے, کچھ گزر گیا کچھ آ گیا.
0: اچھا اچھا اچھا چلو کوئی نہیں. ہور کی کہنا چاہو گے؟ تسی تے ہمیشہ بڑی چنگی گل کر دیو.
1: چنگی بات تو میں ہمیشہ کر لیتا اور آج تڑی گل کی چالی سے ٹاپک ہے.
0: ٹاپک ساڈا ہے وے کہ کڑیاں جڑیاں نے انہاں دا پیکا یا میکا جڑا ہے یعنی ماں باپ دا جڑا گھر ہے او نیڑے ہونا چاہیدا یا دور ہونا چاہیدا؟
1: دور نہیں ہونا چاہیے ماں باپ دے کڑیا.
0: اچھا
1: جب ساتھ ہوئے گا تو پھر اچھا, دور ہوئے گا پھر بڑی مسئلے بن جاتا ہے.
0: اچھا ٹھیک ہو گیا, یعنی ایک شہر ہونا چاہیدا نیڑے ہونا چاہیدا.
1: بالکل, کچھ لوگ جو مجبوری کی وجہ سے دوسرے شہر شفٹ ہو جاتے ہیں. اکثر کچھ جو ہمارا پیسہ چاگرا جو وہ سردیوں میں گرم علاقے پہ آ جاتے ہیں, گرمیوں میں تو ٹھنڈے علاقے جاتے ہیں.
0: صحیح ہو گیا, صحیح ہو گیا جی.
1: وہ دوری پیدا ہو جاتی. میں یہ کہنا چاہتا ہوں جتنا زیادہ خوبصورت سماعتیں سن رہا ہے تمام خوبصورت سماعتوں کی میں نے یہ کہا جن کا احساس اور قدر نہ ہو ان سے گلے نہیں کافی اچھے ہوتے ہیں.
0: واہ واہ واہ واہ, سونی گل سونی گل. اور کچھ کہنا چاہتے ہو؟ بالکل ٹھیک ہے الحمد للہ, تھینک یو جی, جیوندے بستے رہو, اللہ حافظ, بڑی مہربانی. تسی کہہ رہے ہو کہ میں تو ہمیشہ سونی گل کردا ہاں اگر کوئی عمل کرن والا ہوئے تو ٹھیک ہے جی. چلو جی جی السلام علیکم. وعلیکم السلام جی آیا نو. تھینک یو سو مچ خان بابا آ
1: گئے.
0: اختر راجپوت تہاڈے نال گل بات نہیں ہوئی, بہت ساری مبارکباد تہانوں تہاڈے پوتے دی ماشاء اللہ, ہوں ٹھیک ٹھاک ہے؟ تہانوں بہت مبارک. اچھا جی ماشاء اللہ جی, چلو جی ودیا. کی نا رکھا ادا؟
1: نیڑے دے گل سے ہمیں بیٹے نے شادی کی تھی ہم نیڑے.
0: اچھا
1: 8 بجے نہ دے میرے امی کے سر درد ہویا, میں چلی گئی, آج بھی چلی گئی ہے. تو میں ضلع سیال کوٹ.
0: اچھا
1: شرم کوٹ داراواز روڈ تے بڑا سندوا. ہن میں 7 سال نہیں جاندا نہ ہوں دے تے فائدہ دور دا تے میں بھی تے نزدیک دا فائدہ کوئی نہیں ہے. دوسرے دن آ کھلوتے نے تیسرے دن کھا کھلوتے.
0: صحیح ہو گیا ٹھیک ہے, یعنی پیکا دور ہونا چاہیے ٹھیک ہے جی.
1: اج میں پوچھا منڈا لے گیا کی ہویا میرے تے گئے شام نو آ جائیں گے لے تو جی دوسرے دن آ جاندے تے لگا آن یال لگا
0: پیا. ہاں دور ہون گیا تے نہ کوئی چھتی آئے گا نہ جائے گا, پہلے سوچے گا پھر آئے گا. ہیں
1: جی میرا ڈرائیور
0: ٹھیک ہے
1: رہے گا آگے والا خیر مانگتا تو نہیں راہ میرا روکنا نت میرے ٹوکنا تیرا کی جانا بگانے پوچھدا وال وال ہو جانا میری گتدا جی سنا دو جانا.
0: ارے واہ واہ
1: بہت بہت شنی معافی ناراض ہوئی تو یہ
0: ہیں کیوں
1: پیسہ تیری پہلو کال کیوں مل دیے فریدہ جی ناراض ہے سارے ناراض ہیں ناراض سب ناراض.
0: او ہو ہو نا نا نا انج نہ کرو انج نہ کرو جی ٹھیک ہے
1: جائے تو بھی آؤ کال سے آؤ.
0: اچھا چلو بڑی مہربانی اختر راجپوت, تھینک یو سو مچ,
1: بہت
0: بڑی مہربانی, اللہ حافظ. جی اختر راجپوت ساڈے نال موجود رہے, بڑی مہربانی جی. ناراض نہ ہویا کرو تسی سارے ساڈے اپنے ہو, پہلی کال ملے دوجی ملے آخری ملے, سب تو زیادہ چیز جیڑی ہے نا وہ ایہو ساڈے واسطے اہمیت دی حامل ہوندی ہے کہ تسی سارے پروگرام چ پارٹیسپیٹ کردے ہو. اگر پارٹیسپیشن ہو گئی ہے پہلی کال ہے دوجی کال ہے آخری کال ہے تو یہ نال کوئی فرق نہیں پینا چاہیے. جی السلام علیکم جی آیا نو.
2: وعلیکم السلام. کون کسی نو بلاوندا تے قسمت لیونی ٹور.
0: واہ
2: کون کسی نو بلام دا تے قسمت لیاں دی ٹور. آ دانا پانی اپنا تے ہاتھ مالک دے ڈور دا سونے دا نا کے ڈرائیور آ گیا بیٹیاں روڈ تو.
0: بڑی مہربانی نی بھائی جی اینو کہنے اپنے پروگرام چ ٹھیک ہو؟
2: ہاں جی میں ٹھیک ٹھاک, پہلے تے جانا بڑے ادب دے نال تہاڈے سر تے پیار تے بہت ساریاں دعاواں.
0: بہت شکریہ, تھینک یو سو مچ.
2: بیبے جان لو پہلے میں پوچھا گا کہ بیبے جان ٹھیک نے ہونے؟
0: جی الحمدللہ کافی بہتر نے الحمدللہ, تہاڈی دعا نال انشاءاللہ. آمین آمین سو مچ.
2: بیٹھے
0: ہاں
2: मतलब बेटी दी जे मां दा हिसाब लाइए ना
0: जी जी
2: फिर बिलकुल लागे होना चाहिए शाम भी उधर शाम देने इधर शाम उधर इधर
0: बिलकुल सही
2: जे असि अपना बंद हिसाब लाइए असि अपने मतलब जेब के हिसाब न मेरे हिसाब न दूर ही होना चाहिए जान देखो
0: माड़ी
2: जी भी गल करो ते यकीन करो बगैर किराए तो मां प्यो दे घर बड़ा मसले मसाल बन दे बाकी वेखो हर बंदे दी आपो अपनी राय हुण वेखो
0: जिम्मेदारी कदी मुकदी नहीं है कोई ना कोई काम उन्होंने पिया रहिंदा
2: नहीं दूसरी गल दा ना मैं पहले भी गल कर कीती है कि देखो घर दे विच थोड़ी जी भी ऊंच नीच हो जांदी ना
0: जी जी
2: जां बच्चियां तो जां जिस तरह भी
0: जी
2: फिर भी कुड़िया अजकल पता आसरा ही नहीं कर दिया उसे वे मां प्यो घर
0: सही हो गया ठीक
2: जीरे की दुकान से कर्मदास दस बारह बंदे मिलके ना जानम दुकान है
0: अच्छा ठीक है
2: दूसरी कर्मदास अक्सर ही उसे ना दस बारह लोग ना अक्सर बैठे रहते हैं जो हर शो ही सुनते हैं लेकिन वो बुजुर्ग बंदा कॉल नहीं करता तो वक्री गल है
0: सब का शुक्रिया जी सब का बहुत शुक्रिया
2: कर्मदास मेरे वालों ढेटे दुआ जिन्हें भी मंजे से बैठे बहुत मुहब्बत भरिया उन्होंने
0: चंगी गल हो गई अल्लाह हाफिज बड़ी मेहरबानी थैंक यू सो मच हनीफ भाई साडे नाल मौजूद रहे बहुत काम दियां गल्लां लेकिन हुण दिकर सिर्फ एक जिहड़े ने उन्हें कहा कि ठीक है नेड़े होना चाहिए लेकिन दो वोट जिहड़े ने वैसे ही आए ने उन्हें कहा कि थोड़ा जिहा हट के होना चाहिए फासले ते होना चाहिए पेका जी अस्सलाम वालेकुम जी आया नू
3: जी बिस्मिल्लाह करा ते वालेकुम सलाम आपी जी की हाल जी ठीक ठाक जी
0: मैं ठीक ठाक तुसी ठीक ठाक जे
3: बड़ा चंगा प्रोग्राम माशाल्लाह खुशियां हो जांदियां जी क्या बात है जी
0: बहुत शुक्रिया
3: बड़े अच्छे माशाल्लाह मौजूद लेके आंदे हो
0: कोशिश करी
3: लेकिन मेरा ख्याल जेडे वड्डे सन पहले कहंदे नहीं दो दूर दे ढोल जेडे ने ओ सोहने लगदे
0: सुहाने बिल्कुल सही
3: शहजाद
0: भाई शहर का फर्क हो फिर सियाने जेड़े ने भी कहंदे ने ना कि फिर एक ते पूरी दिहाड़ी जाया करो छुट्टी लैके जाओ इन्नी दूर जाओ दूसरा किराया खर्च करो अपना वेला जेड़ा है उसनू जाया करो ते फिर किसी नू मिल मिला के आओ ये भी ते फिर रोला है ना
3: ਉਹ ਦੇਖੋ ਜੀ ਜਿੰਨੇ ਦੂਰ ਹੋਣਗੇ ਨਾ ਜੇ ਉਨੀਆਂ ਸ਼ਿਕਾਇਤਾਂ ਘੱਟ ਜੇ ਤੇ ਭਾਜੜੀ ਟੁੱਟੇ ਨੇ ਰੋਟੀਆਂ ਨਹੀਂ ਪਕਾਈਆਂ ਮੈਂ ਕੰਮ ਤੇ ਜਾਣਾ ਮੈਂ ਮੈਨੂੰ ਲੇਟ ਕਰ ਦਿੰਦੀ ਹੈ
0: क्योंकि
3: मसले मसायल होंगे ने फिर बेटी आ जाती घर जी मसला वध जांदा
0: सही हो गया जी
3: सारिया नू मेरा पैगाम है सब अपना सुला सफाई ना रवो कोई लोड़ नहीं झगड़ा करन दा नेड़े भी होवो ते अदब रखो वड्डियां दा सलाम करो इस दी जिंदगी अच्छी गुजरे
0: बिल्कुल ठीक सोहनी गल थैंक यू सो मच शहजाद भाई
3: बहुत बहुत मेहरबानी सारिया नू सलाम साथ जीरे नू सलाम एक साडे बड़े फेवरेट प्यारे आरजे ने वसीम अहमद उन्होंने भी सलाम
0: ते
3: तुहानू दिलों सलूट जी
0: थैंक यू सो मच अपना ख्याल रखो अल्लाह हाफिज़ बड़ी मेहरबानी ਸ਼ਹਿਜ਼ਾਦ ਬਾਈ ਸਾਡੇ ਨਾਲ ਮੌਜੂਦ ਰਹੇ, ਤੁਸੀਂ ਤੇ ਕਿਹਾ ਹੈ ਸ਼ਹਿਰੋਂ ਹੀ ਦੂਰ ਹੋਣਾ ਚਾਹੀਦਾ, ਦੂਜਾ ਹੀ ਸ਼ਹਿਰ ਹੋਣਾ ਚਾਹੀਦਾ। ਵਾਹ ਜੀ ਵਾਹ, ਠੀਕ ਹੈ ਜੀ। ਤੁਸੀਂ ਕਿਹਾ ਕਿ ਸ਼ਿਕਾਇਤਾਂ ਫਿਰ ਘੱਟ ਲੱਗਦੀਆਂ ਨੇ, ਨਹੀਂ ਤੇ ਧੀ ਜਿਹੜੀ ਆ ਫਟਾਫਟ ਆ ਕੇ ਦੱਸਦੀ ਹੈ ਕਿ ਇਹ ਹੋ ਗਿਆ ਉਹ ਹੋ ਗਿਆ, ਅਗਰ ਘਰ ਨੇੜੇ ਹੋਏ ਤਾਂ ਠੀਕ ਹੋ ਗਿਆ ਜੀ। ਜੈਨਬ ਮੈਨੂੰ ਤੇ ਪੇਕੇ ਦੂਰ, ਅੱਛਾ ਜੀ ਇਹ ਵਾਲਾ ਕਮੈਂਟ ਅਸੀਂ ਪੜ੍ਹ ਚੁੱਕੇ। ਸਾਇਮ ਤਬੱਸਮ, ਥੈਂਕ ਯੂ ਸੋ ਮਚ, ਅਸਲਾਮ ਅਲੈਕੁਮ ਜੈਨਬ ਅਰਸ਼ਦ ਸਾਹਿਬਾ। ਵਾਲੇਕੁਮ ਅਸਲਾਮ। ਨਵਾਜ਼ਿਸ਼ ਅਲੀ ਤਬੱਸਮ, ਪੈਰਿਸ ਫਰਾਂਸ ਤੋਂ, ਤੁਹਾਡਾ ਪ੍ਰੋਗਰਾਮ ਬੜਾ ਖੂਬਸੂਰਤ ਹੈ, ਮੈਂ ਸੁਣ ਰਿਹਾ ਵਾਂ, ਤੁਹਾਡੀ ਪਿਆਰੀ ਆਵਾਜ਼ ਹੈ, ਖੂਬਸੂਰਤ ਅੰਦਾਜ਼, ਮੇਜ਼ਬਾਨੀ ਜਿਹੜੀ ਆ ਦਿਲ ਨੂੰ ਬੜੀ ਚੰਗੀ ਲੱਗਦੀ ਹੈ। ਤੁਹਾਡੀ ਪੂਰੀ ਟੀਮ ਨੂੰ, ਰੇਡੀਓ ਦੀ ਟੀਮ ਨੂੰ, ਪ੍ਰੋਡਿਊਸਰ ਸਾਹਿਬਾਂ ਨੂੰ, ਤਮਾਮ ਸਾਮਈ ਨੂੰ ਮੁਹੱਬਤਾਂ ਭਰਿਆ, ਖਲੂਸ ਭਰਿਆ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ। ਰੱਬ ਤਾਲਾ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਬਹੁਤ ਸ਼ੁਕਰੀਆ ਜੀ। ਅੱਛਾ, ਮੁਹੰਮਦ ਇਜਾਜ਼ ਅਲੀ ਕਹਿ ਰਹੇ ਨੇ ਕਿ ਕੁੜੀਆਂ ਦਾ ਪੇਕਾ ਜਿਹੜਾ ਨਾ ਥੋੜ੍ਹਾ ਜਿਹਾ ਦੂਰ ਹੋਣਾ ਚਾਹੀਦਾ ਹੈ, ਜਿੱਦਾਂ ਕਿ ਮੇਰੀ ਬੇਗਮ ਸਾਹਿਬਾ ਦਾ ਪੇਕਾ ਦੂਰ ਹੈ, ਜ਼ਿਆਦਾ ਦੂਰ ਨਾ ਹੋਵੇ, ਅਸੀਂ ਤਾਂ ਚਾਰ ਪੰਜ ਮਹੀਨੇ ਤੋਂ ਬਾਅਦ ਜਾਣਾ ਹੁੰਦਾ। ਠੀਕ ਹੋ ਗਿਆ ਜੀ, ਯਾਨੀ 4-5 ਮਹੀਨੇ ਤੋਂ ਬਾਅਦ ਲੋਕ ਆਉਂਦੇ ਨੇ ਕਿ ਕੁੜੀਆਂ ਆਉਂਦੀਆਂ ਨੇ ਰਹਿਣ, ਉਹ ਕਹਿੰਦੀਆਂ ਨੇ ਕਿ ਜੀ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ ਫਿਰ ਆਵਾਂਗੇ, ਜਾਂ ਫਿਰ ਦਸੰਬਰ ਦੀਆਂ ਛੁੱਟੀਆਂ ਹੋਣਗੀਆਂ ਫਿਰ ਆਵਾਂਗੇ। ਹੈਂ ਜੀ, ਐਸਾ ਹੀ ਹੈ। ਮੇਰੇ ਕੋਲ ਨੇ ਗੱਲਾਂ ਦੋ, ਆਪਣਾ ਕਰ ਜਾਂ ਮੇਰਾ ਹੋ। ਕਵਲ ਨਾਜ਼, ਵਾਜੀਵਾ, ਕਿਆ ਬਾਤ ਹੈ। ਮਲਿਕ ਅਲੀ ਰਜ਼ਾ ਸਾਨੂੰ ਸੁਣਦੇ, ਅਸਲਾਮ ਅਲੈਕੁਮ ਮੈਡਮ। ਵਾਲੇਕੁਮ ਅਸਲਾਮ, ਜ਼ਬਰਦਸਤ ਪ੍ਰੋਗਰਾਮ, ਥੈਂਕ ਯੂ ਸੋ ਮਚ। ਇਹ ਸਾਜਿਦਾ ਜ਼ਹੂਰ ਸਾਹਿਬਾ ਸਾਡੇ ਨਾਲ ਮੌਜੂਦ ਨੇ, ਸਾਡੀ ਆਪਣੀ ਆਰ ਜੇ, ਹੈਲੋ, ਬਹੁਤ ਸ਼ੁਕਰੀਆ ਜੀ। ਐਮ ਨਈਮ ਟੇਲਰ, ਮੁਹੰਮਦ ਨਈਮ ਟੇਲਰ, ਗੁੱਡ ਸ਼ੋ ਆਪ ਜੀ, ਸਲਾਮਤ ਰਹੋ, ਤੁਸੀਂ ਵੀ ਸਲਾਮਤ ਰਹੋ, ਹੱਸਦੇ ਵਸਦੇ ਰਹੋ। ਖਾਲਿਦ ਮਲਿਕ ਪ੍ਰੋਗਰਾਮ 'ਚ ਆ ਗਏ, ਸਲਾਮ ਜੈਨਾ ਮੈਮ, ਵਾਲੇਕੁਮ ਅਸਲਾਮ। ਮੇਰੇ ਖਿਆਲ 'ਚ ਪੇਕਾ ਨਾ ਹੀ ਬਹੁਤਾ ਨੇੜੇ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤਾ ਦੂਰ ਹੋਣਾ ਚਾਹੀਦਾ ਹੈ, ਕਿਉਂ ਜੇ ਜ਼ਿਆਦਾ ਦੂਰ ਦੇ ਨੁਕਸਾਨਾਤ ਹੁੰਦੇ ਨੇ, ਫਿਜ਼ੀਕਲੀ ਮੁਲਾਕਾਤ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਨੇੜੇ ਦਾ ਵੀ ਨੁਕਸਾਨ ਹੁੰਦਾ ਹੈ ਕਿ ਛੋਟੀ ਮੋਟੀ ਗੱਲ ਵੀ ਪਤਾ ਲੱਗਦੀ ਰਹਿੰਦੀ ਹੈ, ਜਿਹਦਾ ਪਰਦਾ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਇੱਕੋ ਸ਼ਹਿਰ 'ਚ ਹੋਣਾ ਚਾਹੀਦਾ ਤਾਂ ਜ਼ਿਆਦਾ ਅੱਛਾ ਹੈ, ਜਾਂ ਫਿਰ ਕਿਲੋਮੀਟਰ ਵਿੱਚ ਹੋਣਾ ਚਾਹੀਦਾ। ਠੀਕ ਹੋ ਗਿਆ, ਗੁੱਡ ਸ਼ੋਅ ਅਤੇ ਗੁੱਡ ਦੁਪਹਿਰ, ਥੈਂਕ ਯੂ ਸੋ ਵੈਰੀ ਮੱਚ ਜੀ, ਜਿਉਂਦੇ ਵਸਦੇ ਰਹੋ, ਆਬਾਦ ਰਹੋ। ਇਹ ਜਿਹੜੀ ਤੁਸੀਂ ਕਿਲੋਮੀਟਰ ਦੀ ਗੱਲ ਕੀਤੀ ਹੈ ਨਾ, ਇਹਨੇ ਮੈਨੂੰ ਕੋਈ ਗੱਲ ਯਾਦ ਕਰਾਤੀ ਹੈ। ਉਮੀਦ ਕਰਾਂਗੀ ਕਿ ਬੇਬੇ ਜਾਨ ਤੁਸੀਂ ਸੁਣਦੇ ਹੋਵੋਗੇ, ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਕਿਉਂ ਹੱਸੀ ਹਾਂ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ, ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ, ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ, ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ। ਇਸ ਗੀਤ ਤੋਂ ਬਾਅਦ ਅਸੀਂ ਵਧਾਂਗੇ, ਇੱਕ ਸਪੋਂਸਰ ਪ੍ਰੋਗਰਾਮ ਹੈ ਸਾਡੇ ਕੋਲ, ਠੀਕ 2:45 'ਤੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ।

0: ਅਸਲਾਮ ਅਲੈਕੁਮ ਸਾਮਿਨ, ਪ੍ਰੋਗਰਾਮ ਜਾਨ ਹੈ ਅਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ। ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ। ਡਾਕਟਰ ਸਾਹਿਬ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਰੱਖਦੇ ਨੇ। ਸਮਾਂ ਤੁਹਾਨੂੰ ਕੋਈ ਵੀ ਮਸਲਾ ਹੋਵੇ, ਤੁਸੀਂ ਕਲੀਨਿਕ ਆ ਸਕਦੇ ਹੋ ਜਾਂ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਨਜ਼ਰ ਦੇ ਬਾਰੇ 'ਚ ਹੋਰ ਵੀ ਕਾਫੀ ਬਿਮਾਰੀਆਂ ਦੇ ਬਾਰੇ 'ਚ ਚੈੱਕਅਪ ਕਰਦੇ ਨੇ ਔਰ ਅਕਸਰ ਆਪਣੇ ਕਲੀਨਿਕ 'ਤੇ ਕੈਂਪ ਵੀ ਲਗਾਉਂਦੇ ਨੇ। ਡਾਕਟਰ ਸਾਹਿਬ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-00-4-4-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੋਟ ਕਰ ਲਵੋ, ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਅਤੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ
0: ਜੀ। ਡਾਕਟਰ ਸਾਹਿਬ, ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ, ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
1: ਬਿਸਮਿਲ੍ਲਾ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਸਾਹ ਰੁਕ ਜਾਂਦਾ ਸੀ। ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ। ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਸੀ, ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੈ ਹੁਣ। ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਿਆਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
1: ਜੀ,
0: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ, ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਕਾਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਪਹਿਲੇ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
0: ਜੀ। ਸਾਮਾਇਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 03-00-4-4-1-3-8-6-0, ਯਾਨੀ 03-44-13-860 ਜੀ। ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ। ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ, ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੀ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ
0: ਜੀ। ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
1: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ, ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫ਼ੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰ ਆਉਂਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫ਼ੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
1: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗਰਦੋ ਗੁਬਾਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
0: ਜੀ। ਸਾਮਿਨ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ ਹੈ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਆ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
0: ਜੀ। ਸਾਮਾਨ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਘਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਘਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
1: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ, ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਦੋ ਤਿੰਨ ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਡੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮਿਹਦਾ ਬਹੁਤ ਖਰਾਬ ਰਹਿੰਦਾ ਹੈ, ਇਹਨਾਂ ਕਿਹਾ ਹੈ ਕਿ ਮੈਨੂੰ ਮਿਹਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
1: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮਿਹਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮਿਹਦੇ 'ਚ ਜਲਨ ਹੈ, ਮਿਹਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮਿਹਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮਿਹਦੇ ਨੂੰ। ਅਤੇ ਇਹਦੀ ਤੁਹਾਡੀ ਦਵਾਈ ਹੈ ਜੀ ਕਾਰਬੋਵੇਟ 30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਮਿਹਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓਗੇ।
1: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ ਐਲ ਸੀਰਮ 30 ਅਤੇ ਵੈਸਿਕ ਏਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ, ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸ ਮਦਰ ਟਿੰਕਚਰ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ।
1: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦ ਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਹੈ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
1: ਹਾਂਜੀ, ਬੱਚਿਆਂ ਦੀ ਦਵਾਈ ਜੀ ਬਾਇਓ 21 ਬੜੀ ਅੱਛੀ ਦਵਾਈ ਹੈ, ਇਹ ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
0: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1-3-8-6-0, ਯਾਨੀ 0300-44-13-860। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਬੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।
2: You're listening to FM 101, Abale Bale Oshawa Shawa.

0: जी जनाब जी आए कहने वेलकम तो खुश आमदीद तुम सुन रहे देसी बीट्स अपनी मेजबान जैनब अरशद नाल FM 101 रेडियो पाकिस्तान दे लाहौर स्टेशन 2-3 बजे तई थोड़ा साडा साथ है जी वेखदे साडे नाल कौन मौजूद ने 0402 दे इजाफी कोड नाल 111-0000-101 ते अस्सलाम वालेकुम बिलकुल ठीक है बिलकुल ठीक है एहो ही गल होनी चाहिए जबरदस्त ओके जी ओके समझ गई पहुंच गई पहुंच गई
1: सब्जी पक दी से कचनाल कीमा सुहांजना कीमा साग हो अम्मी रूटीन पहले सानू भेज दे
0: हमारा बेग दी बिल्कुल जी हमारा बेग दे मैसेजेस आगे जरूर आएगी बहुत शुक्रिया फरी साहिबा अपना ख्याल रखिया जी अल्लाह अल्लाह हाफिज थैंक यू सो मच फरी साहिबा ने अपना एक्सपीरियंस भी दसिया नाल है दुआ की है कि उन्होंने बेटी वास्ते भी ऐसा ही होए कि वह भी नेड़े नेड़े उदा व्याह होए इंशाल्लाह ताला जी अस्सलाम वालेकुम
2: वालेकुम सलाम तेरी आस्ते चुके कदम पहला तेरे नालों शर्मा सारिया ने तेरी मुश्किल कुशाई ते नाल नो बिन पर गुजारियां मारियां ने
0: कमाल है जी
2: रब सच्चे दा नाल है के छोटे दा वड्डा ते वड्डियां दा छोटा ते पैणा दा भरा ते मावां दा पुत्तर सैदपुर स्टार मुल्तान रोड लाहौर तो आ गया उस्ताद जी अपने विचार सांझे करन लई अस्सलाम वालेकुम जनाब
0: वालेकुम अस्सलाम बिस्मिल्लाह जी जी आया नु जरूर विचार सांझे करो
2: बड़ी मेहरबानी बहुत शुक्रिया
0: जी
2: गल जैनब बाजी घर दूर ही होना चाहिदा पेकिया दा
0: अच्छा
2: हां जी ओदे विच ते जेड़े इक पहली गल के खेच बड़ी पैंदी है इधर मापियां नू पैंदी उधर धी नू पैंदी है जदों आंदे ने इक दूसरे कोल मिलन ते ओ इक एहो जिहा चेहरियां उत्ते रौनक हुंदी है तुहानू वी पता सानू सब नू पता है ओ बड़ा इक इक मंजर बड़ा खूबसूरत जिहा बन जांदा है
0: सही जदों कोई देर तों बाद
2: लिखदा मैं अपनी शायरी च लिखदा पिया सां धी दे नाल मकान ना होवे खाने दे बाहर दुकान ना होवे सफर दे विच समान ना होवे रात रात रहण वाला मेहमान ना होवे
0: वाह वाह वाह वाह वाह वाह जबरदस्त सारियां गल्लां जबरदस्त सही जी ठीक हो
2: चलो ओ मेरी ते एहो ही मेरा मशवरा जी एहो ही सारियां दी सोच होनी चाहीदी चार कदम दूर ही बंदा चंगा लगदा
0: बिल्कुल ठीक है थैंक यू सो मच उस्ताद जीरा बहुत शुक्रिया
2: जी ने मापियां कोल आके दुख ही सुनाउणा है उन्हें कहना अज लून कोनी मिर्च कोनी अज मैनूं आ लै दिओ आ लै दिओ
0: मेनू लभना ते नहीं मेनू इंज लगदा पिया मौजूद रहे बहुत शुक्रिया जी जे वाला गीत चला दे सारे रोन लग पैना जी अस्सलाम वालेकुम
3: तुसी
0: मौका दिता उस्ताद जी हैं जी ਸ਼ੁਕਰੀਆ ਅਬਦੁਲ ਹਮੀਦ ਭਾਈ ਜੁੰਦੇ ਵਾਸਤੇ ਬਹੁਤ ਸ਼ੁਕਰੀਆ ਨੇੜੇ ਪੇਕੇ ਨਿਤ ਖਵਾਰੀ ਐਸਾ ਹੀ ਹੁੰਦਾ ਕਿ ਨਹੀਂ ਹੁੰਦਾ
3: ਲਾਹੌਰ ਆ ਤੇ ਉਹਨਾਂ ਨੂੰ ਇੰਨਾ ਖਿਆਲ ਆ ਕੇ ਉਹਨੇ ਸਵੇਰ ਨੂੰ ਆਉਣਾ ਜਿਵੇਂ ਫਰੀ ਆਪੀ ਨੇ ਕਿਹਾ ਨਾ ਵੀ ਪਾਰਟੀ ਆ ਸਾਡੀ ਪਾਰਟੀ ਆ ਸਾਡੀ ਸਾਨੂੰ ਬੁਲਾਇਆ
0: ਮਹੰਤ
3: ਭਾਈ ਨੇ
0: ਇੰਜੋਏ ਕਰੋ ਜੀ ਤੁਸੀਂ ਸਾਰੇ ਰਲ ਕੇ
3: ਬਾਬਲ ਮੇਰੀਆਂ ਗੁੱਡੀਆਂ ਬੇਟੀ ਦੀ ਗੱਲ ਹੈ ਨਾ ਬਾਬਲ ਮੇਰੀਆਂ ਗੁੱਡੀਆਂ ਤੇਰੇ ਵੱਲ ਬਹਿ ਗਈਆਂ
0: ਜੇ ਸਾਰਿਆਂ ਜੇ ਰੋ ਪਏ ਸਾਰੇ ਤੇ ਫੇਰ ਕੀ ਬਣੂ
3: ਵੇਖੋ ਬਾਜੀ ਨਹੀਂ ਰੋਂਦੇ ਬੇਟੀ ਦੀ ਸ਼ਾਨ ਤੇ ਗਾਣਾ ਕੋਈ ਵੀ ਲਾ ਦੋ
0: ਚਲੋ ਜੀ ਠੀਕ ਹੈ
3: ਯਕੀਨ ਕਰੋ ਬਹੁਤ
0: ਅੱਛਾ ਜੀ ਅਬਦੁਲ ਹਮੀਦ ਭਾਈ ਸਾਡੇ ਨਾਲ ਮੌਜੂਦ ਰਹੇ ਬਹੁਤ ਸ਼ੁਕਰੀਆ ਜੀ ਕੀਮਤੀ ਰਾਏ ਦਾ ਅਸਲਾਮ ਅਲੈਕੁਮ ਜੀ ਆਇਆਂ ਨੂੰ
4: ਵਾਲੇਕੁਮ ਅਸਲਾਮ ਜ਼ੈਨਬ ਅਰਸ਼ਦ ਸਾਹਿਬ ਆਪਕੋ ਔਰ ਤਮਾਮ ਸੁਣਨੇ ਵਾਲੋਂ ਕੋ ਅਸਲਾਮ ਅਲੈਕੁਮ
0: ਵਾਲੇਕੁਮ ਅਸਲਾਮ ਇਹਨੂੰ ਲੱਗਣ ਡਿਆ ਸਲਮਾਨ ਬੱਟ ਸਾਡੇ ਨਾਲ ਹੈ
4: ਦਰਮਿਆਨ
0: ਸਹੀ ਹੋ ਗਿਆ
4: ਧੀਆਂ ਲੋੜ ਦੇਖੋ ਧੀਆਂ ਤੇ ਰਹਿਮਤ ਹੁੰਦੀ ਜਦੋਂ ਘਰ ਆਉਂਦੀ ਹੈ ਤੇ ਬਾਗੋ ਬਹਾਰ ਹੋ ਜਾਂਦੀ ਯਕੀਨ ਕਰੋ ਮੇਰੀ ਇੱਕੋ ਸਿਸਟਰ ਸੀ ਤੇ ਪੇਰੈਂਟ ਜਲਦੀ ਫੌਤ ਹੋ ਗਏ ਤੇ 30 ਸਾਲ ਹੋ ਗਏ ਸ਼ਾਦੀ ਉਹਦੀ ਹੋਈ ਨੂੰ ਤੇ ਉਹ ਬੀਵੀ ਵੀ ਅੱਛੀ ਹੈ ਉਹ ਆਉਂਦੀ ਹੈ ਤੇ ਅਸੀਂ ਉਹਨੂੰ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹਦਾ ਮਾਂ ਬਾਪ ਨਹੀਂ ਹੈਗਾ
0: ਹਾਏ ਹਾਏ ਹਾਏ ਕਦੀ ਅਹਿਸਾਸ ਵੀ ਨਾ ਦਿਵਾਣਾ ਕਿ ਮਤਲਬ ਇਹ ਬੜੀ ਇੱਕ ਤਕਲੀਫ ਦੇ ਗੱਲ ਹੋਏਗੀ ਫਿਰ ਉਹਦੇ ਵਾਸਤੇ
4: ਹਾਂ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਆਵੇ ਤੇ ਸੋਚੇ ਕਿ ਮੇਰਾ ਮਾਂ ਨਹੀਂ ਹੈਗਾ ਮੇਰਾ ਬਾਪ ਨਹੀਂ ਹੈਗਾ
0: ਬਿਲਕੁਲ ਨਹੀਂ
4: ਕਿ ਤੁਹਾਡੀ ਭਰਜਾਈ ਵੀ ਇੰਨੀ ਅੱਛੀ ਹੈ ਤੇ ਸਾਡੇ ਕੋਲ ਵੀ ਜਿੰਨੀ ਹੁੰਦੀ ਹੈ ਖਿਦਮਤ ਅੱਲਾ ਜੀ ਮੈਂ ਸਾਰਾ ਕਿਤੇ ਨਹੀਂ ਸੀ ਉਹਦੇ ਹਵਾਲੇ ਕਰ ਦਿੰਦੇ ਹਾਂ
0: ਬਹੁਤ ਅੱਛੀ ਗੱਲ ਹੈ ਬਹੁਤ ਅੱਛੀ
4: ਜਦੋਂ ਆਉਂਦੀ ਮੈਂ ਕਹਿੰਦਾ ਕਮਾਲ ਹੋ ਜਾਂਦਾ
0: ਚਲੋ ਜੀ
4: ਧੀਆਂ ਤਾਂ ਰਹਿਮਤ ਹੁੰਦੀ ਹੈ ਜਦੋਂ ਆਉਂਦੀ ਹੈ ਮੌਜਾਂ ਲੱਗ ਜਾਂਦੀਆਂ
0: ਪਰਦੇਸੀ ਹਰ ਪ੍ਰੋਗਰਾਮ ਚ ਰਿਕੁਐਸਟ ਨਹੀਂ ਚੱਲ ਸਕਦੀ ਬੜਾ ਔਖਾ ਹੋ ਜਾਂਦਾ ਹੈ ਮੁਹੰਮਦ ਹਫੀਜ਼ੁਰ ਰਹਿਮਾਨ ਭੱਕਰ ਤੋਂ ਈਦਕਾ ਜਨੂਬੀ ਭੱਕਰ ਤੋਂ ਮੁਲਤਾਨ ਤੋਂ ਗੁਲੀਆ ਸੀ ਨਾਜ਼ ਵੈਲਕਮ ਟੂ ਦ ਸ਼ੋ ਥੈਂਕ ਯੂ ਸੋ ਮਚ ਰਿਆਜ਼ ਬੱਟੀ ਆ ਗਏ ਸ਼ਾਦਰਾ ਤੋਂ ਥੈਂਕ ਯੂ ਸੋ ਮਚ ਰਿਆਜ਼ ਬੱਟੀ ਤਮਾਮ ਨੂੰ ਸਲਾਮ ਕਹਿ ਰਹੇ ਪ੍ਰੋਗਰਾਮ ਦੇ ਹਵਾਲੇ ਨਾਲ ਪਸੰਦੀਦਗੀ ਦੇ ਇਜ਼ਹਾਰ ਦਾ ਸ਼ੁਕਰੀਆ ਸਲਾਮ ਅਲੈਕੁਮ ਜੀ ਆਇਆਂ ਨੂੰ
5: ਵਾਲੇਕੁਮ ਅਸਲਾਮ
0: ਕੌਣ ਸਾਡੇ ਨਾਲ
5: ਐਸਨ ਖਾਨ ਬੰਦਰੋਡ ਲਾਹੌਰ
0: ਅੱਜ ਏਡਾ ਹੌਲੀ ਹੌਲੀ ਕਿਉਂ ਬੋਲਣ ਡਏ ਹੋ ਐਸਨ
5: ਬਸ ਮੈਂ ਕਿ ਅਦਬ ਨਾਲ ਜਾਈਏ
0: ਮੈਂ ਕਿਹਾ ਰੋਲਾ ਜ਼ੈਨਬ ਪਾਇਆ ਹੋਇਆ ਪਹਿਲੇ ਹੀ ਬਹੁਤ ਹੈ
5: ਹਾਂ ਬਹੁਤ ਵੱਡਾ ਰੋਲਾ ਪਾਇਆ ਮੈਂ ਤੇ ਸੋਚ ਰਿਹਾ ਹਾਂ
0: ਮਤਲਬ ਬਹੁਤੇ ਲੰਬੇ ਚੌੜੇ ਸਫ਼ਰ ਵੀ ਨਾ ਕਰਨੇ ਪੈਣ ਤੇ ਰੋਜ਼ਾਨਾ ਆਉਣ ਦਾ ਵੀ ਇੱਕ ਜਿਹੜਾ ਰਿਵਾਜ ਹੈ ਉਹ ਵੀ ਨਾ ਰਹੇ ਹੈ ਨਾ
5: ਹਾਂ ਰੋਜ਼ਾਨਾ ਵਾਲੀ ਗੱਲ ਨਹੀਂ ਚੱਲਦੀ
0: ਬਿਲਕੁਲ ਸਹੀ ਠੀਕ ਹੋ
5: ਕਿਉਂਕਿ ਸਾਡੀ ਇੱਕ ਸਿਸਟਰ ਦਾ ਵਿਆਹ ਹੋਇਆ ਨਾ ਬਿਲਕੁਲ ਘਰ ਦੇ ਨਾਲ ਹੀ ਇੱਕ ਸਾਡੀ ਭਾਬੀ ਵੀ ਇੰਜੇ ਤੇ ਰੋਜ਼ਾਨਾ ਵੀ ਉਹ ਉਧਰ ਵੀ ਬੈਠੀ ਹੁੰਦੀ ਉਹ ਇਧਰ ਆਈ ਬੈਠੀ ਹੁੰਦੀ ਹੈ ਸਵੇਰੇ ਇੱਥੇ ਕਦੀ ਸ਼ਾਮ ਉੱਥੇ
0: ਅੱਛਾ
5: ਸਮਝ ਸਾਨੂੰ ਕੋਈ ਨਹੀਂ ਆਉਂਦੀ ਉਹਨਾਂ ਮੇਰੀ ਬੇਗਮ ਰੋਜ਼ ਹੀ ਕਹਿੰਦੀ ਕਿ ਇਹਨਾਂ ਦਾ ਕੋਈ ਤਰੀਕਾ ਹੈ ਬੰਦਾ ਜਿਹੜੇ ਇੱਥੇ ਹੈ ਤੇ ਇੱਥੇ ਰਹੇ ਫਿਰ ਮਾਂ ਪਿਓ ਦੇ ਘਰ ਜਾਵੇ ਟਾਈਮ ਤੇ ਜਾਵੇ ਟਾਈਮ ਜਾਵੇ ਇਸ ਤਰ੍ਹਾਂ ਨਹੀਂ ਚੱਲਦਾ
0: ਬਿਲਕੁਲ
5: ਅਸੀਂ ਚਲੇ ਜਾਈਏ 15-20 ਦਿਨਾਂ ਬਾਅਦ ਤੇ ਜਿਹੜਾ ਇਹ ਫਾਸਲਾ ਹੈ ਨਾ ਕੋਈ 5-10 ਕਿਲੋਮੀਟਰ ਜਾਂ 15-20 ਮਿੰਟਾਂ ਦਾ ਸਫ਼ਰ ਜਿਹੜਾ ਇਹ ਅੱਛਾ ਹੈ ਕਿਉਂਕਿ ਜਿਹੜੀਆਂ ਬੱਚੀਆਂ ਹੁੰਦੀਆਂ ਨਾ
0: ਜੀ
5: ਇਹਨਾਂ ਦੇ ਵਾਲਦੈਨ ਇਹਨਾਂ ਦੀ ਵੀ ਖਾਹਿਸ਼ ਹੁੰਦੀ ਕਿ ਅਗਰ ਸਾਡੇ ਵਾਲਦੈਨ 'ਚ ਕੋਈ ਬਿਮਾਰ ਹੋਵੇ ਜਾਂ ਉਹਨਾਂ ਨੂੰ ਕੋਈ ਮਸਲਾ ਬਣੇ ਤੇ ਅਸੀਂ ਪਹਿਲਾਂ ਪਹੁੰਚੀਏ ਤੇ ਜਾ ਕੇ ਉਹਨਾਂ ਦੀ ਖਿਦਮਤ ਕਰੀਏ
0: ਬਿਲਕੁਲ
5: ਜਿਹੜੇ ਹੁਣ 200-200 ਕਿਲੋਮੀਟਰ ਦੂਰ ਬੈਠੇ ਨੇ
0: ਬੇਚਾਰੇ
5: ਬੜੇ ਪਰੇਸ਼ਾਨ ਹੁੰਦੇ
0: ਨੇ ਬਿਲਕੁਲ ਪੋਜ਼ਿਟਿਵ ਪੁਆਇੰਟ
5: ਸਾਡੇ ਕੋਲ ਹੈ ਨਾ
0: ਜੀ
5: ਤੇ ਅਸੀਂ ਫਿਰ ਪਿੱਛੇ ਮਾਂ ਪਿਓ ਨੂੰ ਕਲਪਦਿਆ ਵੇਖਿਆ ਹੈਗਾ
0: ਹਾਂ
5: ਕਲਪਦਿਆ ਵੇਖਿਆ ਤੇ ਜੇਕਰ ਜਿਹੜੇ ਨਾਲ ਕੰਮ ਨਹੀਂ ਦਿੰਦਾ ਮੈਂ ਕਹਿੰਦਾ ਨੇੜੇ ਨੇੜੇ ਰਿਸ਼ਤਾ ਹੋਣਾ ਚਾਹੀਦਾ ਜ਼ਿਆਦਾ ਦੂਰ ਨਾ ਹੋਵੇ
0: ਠੀਕ ਹੋ ਗਿਆ ਥੈਂਕ ਯੂ ਸੋ ਮਚ ਐਸਨ
5: ਜਾਲ ਭਾਈ ਨੂੰ ਦੋ ਸ਼ੇਰ
0: ਜੀ ਇਰਸ਼ਾਦ
5: ਉਹਨਾਂ ਨੇ ਗੱਲ ਥੋੜੀ ਵਧਾਈ ਹੈ, ਗੱਲਾਂ ਵਿੱਚ ਗੱਲ ਤਾਂ ਕੋਈ ਨਾ ਆਈ, ਤੁਸੀਂ ਗੱਲ ਦੀ ਗੱਲ ਬਣਾ ਛੋੜੀ।
0: ਵਾਹ,
5: ਅਸਾਂ ਜਿਤਨੀ ਗੱਲ ਮੁਕਾ, ਮੈਂ ਕਹਿੰਦਾ ਨੇੜੇ ਨੇੜੇ ਰਿਸ਼ਤਾ ਹੋਣਾ ਚਾਹੀਦਾ, ਜ਼ਿਆਦਾ ਦੂਰ ਨਾ ਹੋਵੇ।
0: ਠੀਕ ਹੋ ਗਿਆ, ਥੈਂਕ ਯੂ ਸੋ ਮਚ ਅਹਿਸਨ।
5: ਇਰਸ਼ਾਦ ਭਾਈ ਨੂੰ ਦੋ ਸ਼ੇਰ
0: ਜੀ, ਇਰਸ਼ਾਦ
5: ਨੇ ਗੱਲ ਥੋੜੀ ਵਧਾਈ ਹੈ, ਗੱਲਾਂ ਵਿੱਚ

0: ਕਾਲਰ ਵੇਖਦੇ ਹਾਂ ਜੀ ਕੌਣ ਸਾਡੇ ਨਾਲ ਜੀ ਅਸਲਾਮ ਵਾਲੇਕੁਮ
1: ਵਾਲੇਕੁਮ
0: ਸੋਰੀ ਅਸਲਾਮ ਵਾਲੇਕੁਮ
1: ਜੀ ਵਾਲੇਕੁਮ ਅਸਲਾਮ ਆਪ ਜੀ ਦਾ ਤਰੀਕ ਗੱਲ ਕਰ ਰਹੇ ਹਾਂ
0: ਮੁਹੰਮਦ ਇਦਰੀਸ ਜੀ ਆਏ ਨੂੰ ਕਹਿੰਦੇ ਆ ਠੀਕ ਹੋ ਤੁਸੀਂ ਬਿਲਕੁਲ ਪਛਾਣ ਗਏ ਜੀ ਕਰਮ ਜੀ ਨੇੜੇ ਪੇ ਕੇ ਨਿਤ ਖੁਆਰੀ ਕੀ ਕਵੋਗੇ
1: ਦਾ ਡੇਰੇ ਰਚੇਦੇ ਦਾ ਦੂਰ ਰਚੇਦੇ
0: ਅੱਛਾ
1: ਦਿਲ ਚ ਚਾਹਤ ਤੇ ਮੁਹੱਬਤ ਤੇ ਇੱਜ਼ਤ ਹੋ ਰਚੇਦੀ ਬਸ
0: ਹਾਂ
1: ਭਵੇਂ ਦੂਰ ਹੋ ਤੇ ਭਵੇਂ ਕੋਲ ਹੋ ਆਇਆ ਦੀ ਕਦਰ ਹੋਵੇ ਤੇ ਗਿਆ ਦੀ ਚਾਹ ਦੀ ਚਾਹੀਦੀ
0: ਕੀ ਬਾਤ ਹੈ ਸੋਹਣੀ ਗੱਲ ਇਦਰੀਸ
1: ਸਾਰੀ ਚੀਜ਼ਾਂ ਇਨਸਾਨ ਦੋ ਚ ਦਿਲ ਚ ਹਰੇ ਦਾ ਤੇ ਫਿਰ ਕੁਛ ਵੀ ਹੈ ਦੂਰ ਨਜ਼ਦੀਕ ਕਹਿੰਦੇ ਦੂਰ ਦੇ ਢੋਲ ਸੁਹਾਦੇ ਹੁੰਦੇ ਨੇ ਕੋਲ ਆ ਤੇ ਕੱਦ ਪਾੜਦੇ ਨੇ
0: ਆਏ ਹਾਏ
1: ਤੇ ਦਿਲ ਚ ਚਾਹਤ ਹੋਵੇ ਮੁਹੱਬਤ ਹੋਵੇ ਲਗਨ ਹੋਵੇ ਅਗਲੇ ਬੰਦੇ ਦੀ ਚਾਹ ਹੋਵੇ ਤੇ ਸਾਰਾ ਕਦਰ ਹੋਵੇ ਸਭ ਕੁਛ ਹੁੰਦਾ
0: ਜਨਾਬ ਥੈਂਕ ਯੂ ਸੋ ਵੈਰੀ ਮਚ ਕਾਲਸ ਬਹੁਤ ਸਾਰੀਆਂ ਨੇ ਮਾਰਾ ਬੇਗ ਬਹੁਤ ਸ਼ੁਕਰੀਆ ਮੁਹੱਬਤਾਂ ਦਾ ਚਾਹਤਾਂ ਦਾ ਮਾਰਾ ਨੇ ਕਿਹਾ ਕਿ ਜਨਾਬ ਅਭੀ ਹੁਣ ਮੈਂ ਤੁਹਾਨੂੰ ਕਾਲ ਨਹੀਂ ਕਰਿਆ ਕਰਨੀ ਕੁਝ ਕਾਲ ਨਹੀਂ ਮਿਲਦੀ ਜ਼ਿਆਦਾ ਤੋਂ ਜ਼ਿਆਦਾ ਕਾਲਸ ਲਿਆ ਕਰੋ ਜੀ ਜ਼ਰੂਰ ਮੈਂ ਨੈਕਸਟ ਪ੍ਰੋਗਰਾਮ ਤੋਂ ਕੋਸ਼ਿਸ਼ ਕਰਾਂਗੀ ਕਿ ਠੀਕ ਦੋ ਤੋਂ ਬਾਅਦ ਹੀ ਲਾਈਵ ਕਾਲਸ 'ਤੇ ਤੁਹਾਨੂੰ ਜੁਆਇਨ ਕਰ ਲਈਏ ਠੀਕ ਹੈ ਜੀ ਤਾਂ ਕਿ ਕੋਈ ਵੀ ਗਿਰੇ ਸ਼ਿਕਵੇ ਨਾ ਰਹਿ ਜਾਣ ਅੱਜ ਦਾ ਸਰਨਾਵਾ ਐਸਾ ਹੈ ਕਿ ਜਿਹਦੇ 'ਤੇ ਮੈਂ ਤੁਹਾਡੇ ਕੋਲੋਂ ਵਿਊ ਲਾਜ਼ਮੀ ਤੌਰ 'ਤੇ ਲੈਣਾ ਚਾਹ ਰਹੀ ਸੀ ਬਹੁਤ ਸਾਰੇ ਲੋਕ ਇਸ ਗੱਲ ਨੂੰ ਤਰਜੀਹ ਦਿੰਦੇ ਨੇ ਕਿ ਧੀ ਜਿਹੜੀ ਉਸ ਨੂੰ ਨੇੜੇ ਵਿਆਹੋ ਇਸ ਲਈ ਕਿ ਬਹੁਤ ਸਾਰੇ ਪੋਜ਼ਿਟਿਵ ਪੁਆਇੰਟਸ ਨੇ ਬਹੁਤ ਸਾਰੀਆਂ ਅੱਛੀਆਂ ਗੱਲਾਂ ਨੇ ਜਿਸ ਤਰ੍ਹਾਂ ਵੇਲਾ ਜਿਸ ਤਰ੍ਹਾਂ ਹੁਣ ਦਾ ਵਕਤ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਸੇ ਕੋਲ ਵੀ ਇੰਨਾ ਵੇਲਾ ਨਹੀਂ ਹੁੰਦਾ ਕਿ ਕੋਈ ਔਫ ਲਵੇ ਲੀਵ ਲਵੇ ਫਿਰ ਦੂਜੇ ਸ਼ਹਿਰ ਜਾ ਕੇ ਕਿਸੇ ਨੂੰ ਮਿਲ ਮਿਲਾ ਕੇ ਆਏ ਫਿਰ ਨਾਲ ਕੋਈ ਖਾਣ ਵਾਲੀ ਸ਼ਹਿ ਲੈ ਕੇ ਜਾਏ ਫਿਰ ਨਾਲ ਇੰਨਾ ਕਿਰਾਇਆ ਖਰਚ ਕਰਕੇ ਜਾਏ ਅਗਲੇ ਦਾ ਵੀ ਫਿਰ ਇੱਕ ਟਾਈਮ ਜਿਹੜਾ ਹੈ ਉਹ ਜ਼ਾਹਰੀ ਗੱਲ ਹੈ ਹਰ ਕਿਸੇ ਦਾ ਆਪਣੇ ਘਰ ਦਾ ਇੱਕ ਨਿਜ਼ਾਮ ਹੁੰਦਾ ਇੱਕ ਹਿਸਾਬ ਹੁੰਦਾ ਹੈ ਇਹ ਵੀ ਚੀਜ਼ ਬਿਹਤਰ ਹੈ ਕਿ ਅਗਰ ਕੋਈ ਬਹੁਤ ਜ਼ਿਆਦਾ ਨੇੜੇ ਨਾ ਹੋਏ ਕੁਝ ਕਿਲੋਮੀਟਰ ਦੇ ਫਾਸਲੇ 'ਤੇ ਹੋਏ ਤਾਂ ਠੀਕ ਹੈ ਰੋਜ਼ ਦਾ ਆਉਣਾ ਜਾਣਾ ਬਿਲਕੁਲ ਠੀਕ ਨਹੀਂ ਹੈ ਅਗਰ ਤੁਸੀਂ ਨੇੜੇ ਵੀ ਤੁਹਾਡਾ ਜਨਾਬ ਵਿਆਹ ਹੋਇਆ ਤਾਂ ਇਹ ਕੋਸ਼ਿਸ਼ ਜ਼ਰੂਰ ਕਰੋ ਕਿ ਕੁਝ ਹੱਦਬੰਦੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਚੇਤੇ ਰੱਖੋ ਹਿਸਾਬ ਨਾਲ ਮਿਲੋ ਮਿਲਾਓ ਹਿਸਾਬ ਨਾਲ ਇੱਕ ਦੂਜੇ ਵੱਲ ਜਾਓ ਤਾਂ ਕਿ ਅਦਬ ਇਹਤਰਾਮ ਖਲੂਸ ਪਿਆਰ ਮੁਹੱਬਤ ਜਿਹੜਾ ਉਹ ਕਾਇਮ ਰਹੇ ਜਿੱਦਾਂ ਕਿ ਇਦਰੀਸ ਨੇ ਉਹਨੇ ਗੱਲ ਕੀਤੀ ਹੈ ਤਮਾਮ ਲਿਸਨਰਸ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਵੈਰੀ ਮਚ ਜੀ ਕੀਮਤੀ ਰਾਏ ਤੁਸੀਂ ਦਿੱਤੀ ਹੈ ਤੁਸੀਂ ਸਾਰੇ ਪ੍ਰੋਗਰਾਮ 'ਚ ਮੌਜੂਦ ਰਹੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਆਪਣੇ ਹੋਣ ਦੇ ਅਹਿਸਾਸ ਦੇ ਨਾਲ ਆਪਣੇ ਮੌਜੂਦਗੀ ਦੇ ਅਹਿਸਾਸ ਦੇ ਨਾਲ ਇਨਸ਼ਾਅੱਲਾ ਤਾਲਾ ਇਸ ਉਮੀਦ ਅਤੇ ਇਸ ਦੁਆ ਨਾਲ ਤੁਹਾਨੂੰ ਝਟਕੇ ਜਾ ਰਹੀ ਹਾਂ ਕਿ ਫਿਰ ਹੋਏਗੀ ਮੁਲਾਕਾਤ ਫਿਰ ਹੋਏਗੀ ਗੱਲਬਾਤ ਹਰ ਹਫ਼ਤੇ ਨੂੰ ਮੁਲਾਕਾਤ ਹੁੰਦੀ ਹੈ ਇੱਕ ਤੋਂ ਤਿੰਨ ਦੇਸੀ ਬੀਟ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜ਼ੈਨਬ ਅਰਸ਼ਦ ਮੁਖਾਤਿਬ 'ਤੇ ਮੌਜੂਦ ਰਹਿੰਦੀ ਅੱਜ ਦੇ ਪ੍ਰੋਗਰਾਮ 'ਚ ਸਾਥ ਇੱਥੋਂ ਤੀਕਰ ਹੀ ਸੀ ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਈ ਤਾਂ ਬਹੁਤ ਮਾਜ਼ਰਤ ਕਰਕੇ ਜਾ ਰਹੀ ਹਾਂ ਆਪਣਾ ਰੱਖਿਆ ਜਟੇਰੋ ਟੇਰ ਖਿਆਲ ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਕਰੋ ਯਾਰ ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ ਬਹੁਤ ਜ਼ਰੂਰਤ ਰਹਿੰਦੀ ਹੈ ਦੇ ਦਿਓ ਇਜਾਜ਼ਤਾਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਸੈਡ ਨਹੀਂ ਹੋਣਾ ਉਦਾਸ ਨਹੀਂ ਹੋਣਾ ਇਜਾਜ਼ਤ ਦਿਓ ਅੱਲਾ ਹਾਫਿਜ਼ ਅੱਲਾ ਨਿਗਹਿਬਾਨ ਤੇ ਰੱਬ ਰਾਖਾ

0: there's music, and then there's magic. One Above, FM 101.
1: और अब वक्त है कमर्शियल ब्रेक का।
2: सोने भैन भ्राओ ते बुजुर्गां दी खिदमत च साइमा दा पुरखलूस सलाम ते बहुत सारियां दुआवां दा गुलदस्ता पेश कर दिया ते उम्मीद कर दिया कि तुसी बिल्कुल ठीक ठाक ते सेहतमंद ते खुशो खुरम होवोगे ते मैनू याद करदे होगे कि साइमा दा प्रोग्राम सुनिए ते पाकिस्तान दे मशहूर व मारूफ तबीब हर्बल फिजिशियन प्रोफेसर जनाब सुलेमान साहब तो सेहतमंद रहने लई बेहतरीन तिब्बी मशवरे हासिल करिए। सोने भैन भ्राओ हमेशा वांगू अज भी साडे स्टूडियो विच माया नाज तबीब जनाब प्रोफेसर सुलेमान साहब मौजूद ने जिहड़े तुहाडे ईमेल और एस एम एस की रोशनी विच तुहानू अपनी माहिराना राय नाल उन्हां नवाजणगे। लेकिन पहला तुसी नोट फरमाओ साडा पता ते फोन नंबर ताकि तुसी आप भी प्रोफेसर सुलेमान साहब नू मिल सको ते प्रोफेसर सुलेमान साहब दे अमली तजर्बे तो इस्तफादा कर सको। ते जनाब नोट करो, सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2760 यानी 042-377-2710। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी मेरे भैन भ्राओ पता ते फोन नंबर तुसी नोट फरमाया ते हुण मैं तुहाडी मुलाकात करानी आ पाकिस्तान तिब्बी फाउंडेशन दे चेयरमैन यूनानी मेडिकल कॉलेज दे साबिक वाइस प्रिंसिपल ते अवार्ड याफ्ता गोल्ड मेडलिस्ट तबीब हर्बल फिजिशियन प्रोफेसर जनाब सुलेमान साहब नाल। सुलेमान साहब मैं तुहानू इस प्रोग्राम विच खुश आमदीद कहनी आ ते मैं शुक्रिया भी अदा करनी आ कि तुसी अपनी बेपनाह तिब्बी ते समाजी मसरूफियत दे बावजूद साडे प्रोग्राम विच तशरीफ लियांदे हो।
3: सहमा जी, ਇਹ ਤਾਂ ਮੇਰੇ ਲਈ ਖੁਸ਼ੀ ਅਤੇ ਅਹਿਸਾਸ ਦੀ ਗੱਲ ਹੈ ਕਿ ਮੈਂ ਇਸ ਪ੍ਰੋਗਰਾਮ ਦੀ ਵਿਸਾਤਤ ਨਾਲ ਆਪਣੇ ਸੁਣਨ ਵਾਲਿਆਂ ਦੀ ਤਿੱਬੀ ਖਿਦਮਤ ਕਰਨਾ ਵਾਂ। ਮੇਰੀ ਦੁਆ ਹੈ ਕਿ ਅੱਲਾਹ ਪਾਕ ਹਰ ਮਰੀਜ਼ ਨੂੰ ਸ਼ਿਫਾਏ ਕੁੱਲੀ ਅਤਾ ਫਰਮਾਏ। ਆਮੀਨ
2: ਆਮੀਨ ਜੀ ਆਮੀਨ। ਸੁਲੇਮਾਨ ਸਾਹਿਬ, ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਜੜੀ ਬੂਟੀਆਂ ਦਾ ਇਸਤੇਮਾਲ ਪੁਰਾਣਾ ਹੋ ਗਿਆ
3: ਜੀ,
2: ਇਸ ਗਲਤ ਫਹਿਮੀ ਦੇ ਬਾਰੇ ਤੁਹਾਡੀ ਕੀ ਰਾਏ?
3: ਸਹਿਮਾ ਜੀ, ਇਹ ਗਲਤ ਫਹਿਮੀ ਨਹੀਂ ਬਲਕਿ ਇਹ ਹਕੀਕਤ ਹੈ ਕਿ ਜੜੀ ਬੂਟੀਆਂ ਦਾ ਇਸਤੇਮਾਲ ਪੁਰਾਣਾ ਹੋ ਗਿਆ ਹੈ ਬਲਕਿ ਬਹੁਤ ਪੁਰਾਣਾ। ਯਾਨੀ ਜੜੀ ਬੂਟੀਆਂ ਦਾ ਇਸਤੇਮਾਲ ਸਦੀਆਂ ਤੋਂ ਹੋ ਰਿਹਾ ਹੈ ਅਤੇ ਅੱਜ ਵੀ ਓਨਾ ਹੀ ਮਕਬੂਲ ਅਤੇ ਓਨਾ ਹੀ ਫਾਇਦੇਮੰਦ ਹੈ। ਹਾਂ, ਅਲਬਤਾ ਜੇ ਕੋਈ ਇਹ ਸੋਚਦਾ ਹੈ ਕਿ ਜਿਹੜੀ ਬੂਟੀਆਂ ਦੀ ਇਫਾਦੀਅਤ ਘੱਟ ਹੈ ਤਾਂ ਉਹਦੀ ਗਲਤ ਫਹਿਮੀ ਹੈ, ਕਿਉਂਕਿ ਜੜੀ ਬੂਟੀਆਂ 'ਚ ਬਿਮਾਰੀ ਨੂੰ ਦੂਰ ਕਰਨ ਦੀ ਸਲਾਹੀਅਤ ਨਾ ਹੁੰਦੀ ਅਤੇ ਸਦੀਆਂ ਤੋਂ ਇਹਦਾ ਇਸਤੇਮਾਲ ਜਾਰੀ ਨਾ ਰਹਿੰਦਾ।
2: ਬਿਲਕੁਲ ਬਿਲਕੁਲ।
3: ਸਾਇਮਾ ਜੀ, ਤੁਸੀਂ ਹੁਣ ਸੁਣ ਕੇ ਹੈਰਾਨ ਹੋਵੋਗੇ ਕਿ ਦੁਨੀਆਂ 'ਚ ਸਭ ਤੋਂ ਜ਼ਿਆਦਾ ਜੜੀ ਬੂਟੀਆਂ ਅਮੈਰੀਕਾ 'ਚ ਇਸਤੇਮਾਲ ਹੁੰਦੀਆਂ ਨੇ
2: ਅਤੇ
3: ਜੀ ਅਤੇ ਫਿਰ ਯੂਰਪੀ ਮਵਾਲਿਕ 'ਚ, ਇਹਦੇ ਇਲਾਵਾ ਬਰੇ ਸਗੀਰ ਪੱਕ ਹਿੰਦ 'ਚ ਅਤੇ 80% ਹਰਬਲ ਅਦਵਿਆਤ ਇਸਤੇਮਾਲ ਕਰਦੇ ਨੇ। ਸਹਿਮਾ ਜੀ, ਇੱਕ ਅਹਿਮ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਅੰਗਰੇਜ਼ੀ ਦਵਾ ਸਾਜ਼ ਅਦਾਰੇ ਜਿਹੜੇ ਬੈਨ ਅਲਾਕਵਾਮੀ ਤੌਰ 'ਤੇ ਅਦਵਿਆਤ ਤਿਆਰ ਕਰਦੇ ਨੇ, ਹੁਣ ਤਾਂ ਉਹ ਵੀ ਜੜੀ ਬੂਟੀਆਂ ਨੂੰ ਪ੍ਰੋਸੈਸ ਕਰਕੇ ਨਿੱਤ ਨਈ ਮਫੀਦ ਅਦਵਿਆਤ ਤਿਆਰ ਕਰ ਰਹੇ ਨੇ। ਇਹ ਜੜੀ ਬੂਟੀਆਂ ਦੀ ਅਫਾਦੀਅਤ ਦਾ ਮੁਕੰਮਲ ਸਬੂਤ ਨਹੀਂ ਤਾਂ ਸਹਿਮਾ ਜੀ ਫਿਰ ਹੋਰ ਕੀ ਹੈ?
2: ਜੀ ਬਿਲਕੁਲ ਬਿਲਕੁਲ, ਤੁਸੀਂ ਸਹੀ ਫਰਮਾਇਆ ਕਿ ਜੜੀ ਬੂਟੀਆਂ ਦਾ ਇਸਤੇਮਾਲ ਬਹੁਤ ਪੁਰਾਣਾ ਹੈ ਅਤੇ ਅੱਜ ਵੀ ਓਨਾ ਹੀ ਮਕਬੂਲ ਹੈ ਅਤੇ ਓਨਾ ਹੀ ਮੁਫੀਦ ਹੈ। ਵੈਸੇ ਸੁਲੇਮਾਨ ਸਾਹਿਬ
3: ਜੀ, ਜੀ
2: ਉਹ ਮਿਸਾਲ ਮਸ਼ਹੂਰ ਹੈ ਨਾ, ਅੰਗਰੇਜ਼ੀ ਬੋਲਣ ਲੱਗੀ ਆ, ਓਲਡ ਇਜ਼ ਗੋਲਡ।
3: ਤੇ ਬਿਲਕੁਲ ਜੀ, ਗੋਲਡ ਨੈਵਰ ਓਲਡ, ਯਾਨੀ ਪੁਰਾਣਾ ਹੋਣ ਦੇ ਬਾਵਜੂਦ ਪੁਰਾਣਾ ਜਾਂ ਨਾਕਾਬਲੇ ਇਸਤੇਮਾਲ ਨਹੀਂ ਹੁੰਦਾ।
2: ਨਹੀਂ ਹਾਂਜੀ, ਇਹ ਤੁਸੀਂ 100% ਦਰੁਸਤ ਫਰਮਾਇਆ। ਸੁਲੇਮਾਨ ਸਾਹਿਬ, ਸਭ ਤੋਂ ਪਹਿਲੇ ਸਾਨੂੰ ਜਿਹੜੀ ਈਮੇਲ ਆਈ ਉਹ ਇਮਰਾਨ ਸਾਹਿਬ ਨੇ ਭੇਜੀ। ਉਹ ਆਪਣਾ ਕਹਿੰਦੇ ਨੇ ਤਿੱਬੀ ਮਸਲਾ ਉਹਨਾਂ ਦਾ ਇਹ ਵੇ ਕਿ ਮੇਰੀ ਉਮਰ ਕਹਿੰਦੇ 42 ਸਾਲ ਹੈ, ਅੱਲਾ ਦੀ ਰਹਿਮਤ ਨਾਲ ਮੈਨੂੰ ਕੋਈ ਵੀ ਤਿੱਬੀ ਪ੍ਰੋਬਲਮ ਨਹੀਂ, ਲੇਕਿਨ 2 ਮਹੀਨੇ ਤੋਂ ਮੈਂ ਆਪਣੇ ਅੰਦਰ ਕਮਜ਼ੋਰੀ ਮਹਿਸੂਸ ਕਰ ਰਿਹਾ ਅਤੇ ਇਸ ਕਮਜ਼ੋਰੀ ਨੇ ਮੈਨੂੰ ਜ਼ਹਿਨੀ ਤੌਰ 'ਤੇ ਵੀ ਬਹੁਤ ਡਿਪਰੈਸ਼ਨ ਦੇ ਵਿੱਚ ਮੁਬਤਲਾ ਕਰ ਦਿੱਤਾ। ਇਹਦੀ ਵਜ੍ਹਾ ਨਾਲ ਮੈਂ ਅਹਿਸਾਸੇ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹਾਂ। ਸੁਲੇਮਾਨ ਸਾਹਿਬ ਤਾਕਤ ਦੀਆਂ ਗੋਲੀਆਂ ਵੀ ਇਸਤੇਮਾਲ ਕਰ ਚੁੱਕੇ ਹਨ ਲੇਕਿਨ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਮੇਰਾ ਇਲਾਜ ਤਜਵੀਜ਼ ਕਰੋ ਅਤੇ ਮੈਨੂੰ ਬਜ਼ਰੀਆ ਪਾਰਸਲ ਅਦਵਿਆਤ ਭੇਜ ਦਿਓ।
3: ਅਮਰਾਨ ਸਾਹਿਬ, ਇਹ ਸਾਬੀ ਕਮਜ਼ੋਰੀ ਦੀ ਅਲਾਮਤ ਨੇ ਜਿਹੜੀ ਆਮ ਤੌਰ 'ਤੇ 40 ਸਾਲ ਦੀ ਉਮਰ ਦੇ ਬਾਅਦ ਮਰਦਾਂ ਨੂੰ ਮਹਿਸੂਸ ਹੁੰਦੀ ਹੈ ਮੇਰੇ ਭਾਈ। ਲਿਹਾਜ਼ਾ ਇਹ ਬਿਮਾਰੀ ਵਕਤੀ ਆਰਾਮ ਦੇਣ ਵਾਲੀ ਦਵਾਈ ਨਾਲ ਠੀਕ ਨਹੀਂ ਹੋ ਸਕਦੀ, ਬਲਕਿ ਇਹਦਾ ਪ੍ਰੋਪਰ ਇਲਾਜ ਜ਼ਰੂਰੀ ਹੁੰਦਾ ਹੈ ਮੇਰੇ ਭਾਈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੁਅੱਸਰ ਨੁਸਖਾ ਤਰਤੀਬ ਦਿੱਤਾ ਹੈ ਜਿਹੜਾ ਅਧੇੜ ਉਮਰੀ ਦੀ ਕਮਜ਼ੋਰੀ ਨੂੰ ਠੀਕ ਕਰਕੇ ਜਿਸਮੇ 'ਚ ਇੱਕ ਨਈ ਤਾਜ਼ਗੀ, ਨਈ ਕੁਵਤ ਅਤੇ ਨਵੀਂ ਚੁਸਤੀ ਫੁਰਤੀ ਪੈਦਾ ਕਰਦਾ ਹੈ ਅਤੇ ਹਰ ਕਿਸਮ ਦੀ ਕਮਜ਼ੋਰੀ ਆਰਜ਼ੀ ਤੌਰ 'ਤੇ ਨਹੀਂ ਬਲਕਿ ਮੁਸਤਕਿਲ ਤੌਰ 'ਤੇ ਠੀਕ ਹੋ ਜਾਂਦੀ ਹੈ। ਤੁਸੀਂ ਇਹ ਦਵਾਈ ਤਰਤੀਬ ਵਾਰ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਕਮਜ਼ੋਰੀ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ।
2: ਇਮਰਾਨ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ
3: ਜੀ ਜੀ,
2: ਅਗਲੇ ਤਿੱਬੀ ਮਸਲੇ ਤੋਂ ਪਹਿਲੇ ਮੈਂ ਚਾਹਾਂਗੀ ਕਿ ਸ਼ਾਰਟ ਬ੍ਰੇਕ ਲੈ ਕੇ ਆਪਣੇ ਸੁਣਨ ਵਾਲਿਆਂ ਨੂੰ ਪਤਾ ਅਤੇ ਫੋਨ ਨੰਬਰ ਲਿਖਵਾ ਦਿਆਂ ਅਤੇ ਤੁਸੀਂ ਥੋੜ੍ਹਾ ਜਿਹਾ ਰੈਸਟ ਕਰ ਲਓ।
3: ਜੀ ਠੀਕ
2: ਜੀ। ਮੈਂ ਆਪਣੇ ਸੋਹਣੇ ਭੈਣ ਭਰਾਵਾਂ ਨੂੰ ਇਹ ਕਹਾਂਗੀ ਕਿ ਸਿਹਤ ਤੋਂ ਚੰਗੀ ਕੋਈ ਸ਼ੈ ਨਹੀਂ, ਲਿਹਾਜ਼ਾ ਸਿਹਤ ਦੀ ਬਹੁਤ ਹੀ ਹਿਫਾਜ਼ਤ ਕਰੋ ਅਤੇ ਕਿਸੇ ਵੀ ਬਿਮਾਰੀ ਦੀ ਸੂਰਤ 'ਚ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਅਤੇ ਮੰਨੇ ਪਰਮੰਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਹੁਣ ਸ਼ੁਰੂ ਹੁੰਦੇ ਨੇ ਬਾਕੀ ਤੁਹਾਡੀ ਈਮੇਲ ਅਤੇ SMS ਦਾ ਸਿਲਸਿਲਾ। ਸੁਲੇਮਾਨ ਸਾਹਿਬ
3: ਜੀ ਜੀ,
2: ਪ੍ਰੋਗਰਾਮ ਦਾ ਅਗਲਾ ਤਿੱਬੀ ਮਸਲਾ ਬਜ਼ਰੀਆ SMS ਸਾਡੇ ਤੀਕਰ ਪਹੁੰਚਿਆ ਅਤੇ ਮਸਲੇ ਦਾ ਸ਼ਿਕਾਰ ਨੇ ਆਸਿਫ ਨਜ਼ੀਰ ਸਾਹਿਬ
3: ਜੀ ਜੀ।
2: ਆਸਿਫ ਸਾਹਿਬ ਕਹਿੰਦੇ ਨੇ ਕਿ ਮੈਨੂੰ ਗੋਡੇ ਅਤੇ ਅੱਡੀਆਂ 'ਚ 1 ਮਹੀਨੇ ਤੋਂ ਦਰਦ ਹੀ ਦਰਦ ਰਹਿੰਦਾ ਹੈ। ਮੈਂ ਅੰਗਰੇਜ਼ੀ ਦਵਾਈ ਇਸਤੇਮਾਲ ਕੀਤੀ ਜਿਹਦੇ ਨਾਲ ਫਾਇਦਾ ਵੀ ਹੋਇਆ, ਲੇਕਿਨ ਅਗਰ ਦਵਾਈ ਦਾ ਨਾਗਾ ਹੋ ਜਾਏ ਤਾਂ ਫਿਰ ਦਰਦ ਸ਼ੁਰੂ ਹੋ ਜਾਂਦਾ ਹੈ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਤਕਲੀਫ ਮੁਕੰਮਲ ਤੌਰ 'ਤੇ ਖਤਮ ਹੋ ਜਾਏ। ਜੀ ਸੁਲੇਮਾਨ ਸਾਹਿਬ,
3: ਆਸਫ ਸਾਹਿਬ, ਤੁਸੀਂ ਜਿਹੜੀ ਅਲਾਮਤ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡੇ ਜਿਸਮ ਵਿੱਚ ਯੂਰਿਕ ਐਸਿਡ ਜ਼ਿਆਦਾ ਹੋ ਗਿਆ ਹੈ, ਲਿਹਾਜ਼ਾ ਤੁਸੀਂ ਦਵਾਈ ਦੇ ਨਾਲ ਨਾਲ ਪਰਹੇਜ਼ ਪਾਬੰਦੀ ਨਾਲ ਕਰਨਾ ਹੈ
2: ਬਿਲਕੁਲ,
3: ਤਾਂ ਕਿ ਯੂਰਿਕ ਐਸਿਡ ਦੀ ਅਫਜ਼ਾਇਸ਼ ਰੁਕ ਜਾਏ
2: ਬਿਲਕੁਲ,
3: ਅਤੇ ਯੂਰਿਕ ਐਸਿਡ ਦੀ ਜ਼ਾਇਦ ਮਿਕਦਾਰ ਜਿਹੜੀ ਜਿਸਮ ਵਿੱਚ ਰੁਕੀ ਹੋਈ ਹੈ ਉਹ ਖਾਰਜ ਹੋ ਜਾਏ। ਮੇਰੇ ਭਾਈ, ਤੁਸੀਂ ਛੋਟਾ ਅਤੇ ਵੱਡਾ ਗੋਸ਼ਤ, ਚਨੇ ਅਤੇ ਚਨੇ ਦੀ ਦਾਲ, ਮਟਰ, ਲੋਬੀਆ ਨਹੀਂ ਖਾਣਾ। ਗੋਡੇ ਅਤੇ ਅੱਡੀਆਂ 'ਤੇ ਰੋਗਨੇ ਅਲਸੀ ਜਾਂ ਰੋਗਨੇ ਕੁੰਜਨ ਯਾਨੀ ਕਿ ਮਿੱਠੇ ਤੇਲ ਦੀ ਮਾਲਿਸ਼ ਕਰਦੇ ਰਹਿਣਾ ਉਹ ਬਿਹਤਰ ਹੈ ਤੁਹਾਡੇ ਵਾਸਤੇ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਯੂਰਿਕ ਐਸਿਡ ਨੂੰ ਪੂਰੀ ਤਰ੍ਹਾਂ ਖਾਰਜ ਕਰਨ ਦੀ ਸਲਾਹੀਅਤ ਰੱਖਦੀ ਹੈ।
2: ਬਿਲਕੁਲ,
3: ਇਹ ਦਵਾਈ ਜਿਸਮ ਨੂੰ ਕੁਦਰਤੀ ਕੈਲਸ਼ੀਅਮ ਮੁਹੱਈਆ ਕਰਦੀ ਹੈ, ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਇਸ ਦਵਾਈ ਦੇ ਮਤਵਾਤਰ ਇਸਤੇਮਾਲ ਦੇ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਤਿੱਬੀ ਹੱਲ ਸੁਣਿਆ, ਹੁਣ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਇੱਕ ਗੱਲ ਹੈ
3: ਜੀ
2: ਕਿ ਅਗਰ ਆਪਣੀ ਗਿਜ਼ਾ ਵਿੱਚੋਂ ਗੋਸ਼ਤ ਕੱਢ ਦਿੱਤਾ ਜਾਏ ਗਿਜ਼ਾ ਦਾ ਤਾਂ ਸਵਾਦ ਹੀ ਮੁੱਕ ਜਾਂਦਾ।
3: ਸਹਿਮਾ ਜੀ, ਇਹੋ ਜਿਹੇ ਸਵਾਦ ਦਾ ਕੀ ਫਾਇਦਾ ਜਿਹੜਾ ਬੰਦੇ ਨੂੰ ਬਿਮਾਰ ਕਰਕੇ ਜ਼ਿੰਦਗੀ ਨੂੰ ਬੇਸਵਾਦ ਕਰ ਦੇਵੇ।
2: ਇਹ ਵੀ ਗੱਲ ਠੀਕ ਹੈ, ਯਾਨੀ ਜਦੋਂ ਬੰਦਾ ਸਿਹਤਮੰਦ ਹੋਵੇਗਾ ਤੇ ਉਦੋਂ ਹੀ ਹਰ ਚੀਜ਼ ਖਾ ਸਕੇਗਾ, ਲਿਹਾਜ਼ਾ ਅਵਲ ਸਿਹਤ ਦੋਮ ਚਟਕਾਰਾ। ਸੁਲੇਮਾਨ ਸਾਹਿਬ, ਅਗਲਾ ਤਿੱਬੀ ਮਸਲਾ ਪੜ੍ਹਨੀ ਹੈ ਜਿਹੜਾ ਬਜ਼ਰੀਆ ਮੇਲ ਸਾਨੂੰ ਮੌਸੂਲ ਹੋਇਆ ਤੇ ਲਿਖਣ ਵਾਲੇ ਨੇ ਸ਼ਹਿਜ਼ਾਦ ਅਸਲਮ ਸਾਹਿਬ। ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ ਇੱਕ ਪ੍ਰੋਬਲਮ ਹੋ ਗਈ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਜਿਸਮਾਨੀ ਤੌਰ 'ਤੇ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਹੈ। ਮੇਰੀ ਕਮਰ ਅਤੇ ਲੱਤਾਂ 'ਚ ਹਰ ਵੇਲੇ ਦਰਦ ਰਹਿੰਦਾ ਹੈ ਅਤੇ ਥੱਕਣ ਮਹਿਸੂਸ ਹੁੰਦੀ ਹੈ, ਕੋਈ ਕੰਮ ਵੀ ਨਹੀਂ ਹੁੰਦਾ। ਮੈਂ ਆਪਣੀ ਖੁਰਾਕ ਵੀ ਜ਼ਿਆਦਾ ਕੀਤੀ ਹੈ ਲੇਕਿਨ ਕਮਜ਼ੋਰੀ ਨਹੀਂ ਜਾਂਦੀ। ਬੜੀ ਮਿਹਰਬਾਨੀ, ਕੋਈ ਚੰਗੀ ਜਿਹੀ ਦਵਾਈ ਮੈਨੂੰ ਪਾਰਸਲ ਕਰ ਦਿਓ।
3: ਬੇਟਾ ਜੀ, ਜਦੋਂ ਤੱਕ ਬਿਮਾਰੀ ਦੀ ਅਸਲ ਵਜ੍ਹਾ ਨੂੰ ਦੂਰ ਨਾ ਕੀਤਾ ਜਾਏ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਨਹੀਂ ਹੁੰਦੀ। ਮੈਂ ਤੁਹਾਡੇ ਕੇਸ ਇਸਤੀ 'ਤੇ ਗੌਰ ਕੀਤਾ ਹੈ ਅਤੇ ਮੈਂ ਆਪਣੇ ਅਮਲੀ ਤਜਰਬੇ ਦੀ ਬੁਨਿਆਦ 'ਤੇ ਕਹਾਂਗਾ ਕਿ ਤੁਹਾਨੂੰ ਗੁਜ਼ਸ਼ਤਾ 2 ਸਾਲ ਤੋਂ ਇਹ ਪ੍ਰੋਬਲਮ ਹੈ ਅਤੇ ਤੁਸੀਂ ਇਸ ਤਰਫ ਤਵੱਜੋ ਹੀ ਨਹੀਂ ਕੀਤੀ ਅਤੇ ਹੁਣ ਇਸ ਬਿਮਾਰੀ 'ਚ ਕਾਫੀ ਪੇਚੀਦਗੀ ਪੈਦਾ ਹੋ ਗਈ ਹੈ। ਮੇਰੇ ਭਾਈ, ਤੁਸੀਂ ਰੋਜ਼ਾਨਾ ਕਮ ਅਜ਼ ਕਮ 1 ਘੰਟਾ ਵਾਕ ਜਾਂ 30 ਮਿੰਟ ਜੋਗਿੰਗ ਜ਼ਰੂਰ ਕਰੋ। ਰਾਤ ਨੂੰ ਜਲਦੀ ਸੋਵੋ ਅਤੇ ਸੁਬਹਾ ਜਲਦੀ ਉੱਠੋ। ਬੈਂਗਣ, ਦਾਲ ਮਸੂਰ, ਦਾਲ ਮਾਸ਼, ਗੋਭੀ ਅਤੇ ਮਟਰ ਨਹੀਂ ਖਾਣਾ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਦਵਾਈ ਯੂਰਿਨ ਵਿੱਚ ਗੈਰ ਤਬਈ ਅਜ਼ਾ ਦੇ ਅਖਰਾਜ ਨੂੰ ਰੋਕਦੀ ਹੈ, ਅਸਾਫ ਅਤੇ ਪੱਠਿਆਂ ਨੂੰ ਕੁਵਤ ਦਿੰਦੀ ਹੈ ਅਤੇ ਗਜ਼ਾ ਨੂੰ ਪੂਰੀ ਤਰ੍ਹਾਂ ਜੁਜ਼ਵੇ ਬਦਨ ਬਣਾਉਂਦੀ ਹੈ। ਤੁਸੀਂ ਇਹ ਦਵਾਈ ਇਸਤੇਮਾਲ ਕਰੋ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ, ਤੁਹਾਡੀ ਇਹ ਤਕਲੀਫ ਅਤੇ ਬਦਨੀ ਕਮਜ਼ੋਰੀ ਇਨਸ਼ਾਅੱਲਾ ਦੂਰ ਹੋ ਜਾਏਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਹੈਰਤ ਅੰਗੇਜ਼ ਕੁਵਤ, ਤਵਾਨਾਈ ਅਤੇ ਚੁਸਤੀ ਮਹਿਸੂਸ ਕਰੋਗੇ।
2: ਜੀ ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਤਿੱਬੀ ਹੱਲ ਸੁਣਿਆ। ਉਮੀਦ ਹੈ ਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਤਿੱਬੀ ਰਹਿਨਮਾਈ ਤੁਹਾਡੇ ਲਈ ਇਨਸ਼ਾਅੱਲਾ ਤਾਲਾ ਬਾਇਸੇ ਸ਼ਿਫਾ ਹੋਵੇਗੀ। ਸੁਲੇਮਾਨ ਸਾਹਿਬ
3: ਜੀ, ਜੀ
2: ਤੁਸੀਂ ਸ਼ਹਿਜ਼ਾਦ ਸਾਹਿਬ ਨੂੰ ਜਲਦੀ ਸੌਣ ਅਤੇ ਜਲਦੀ ਉੱਠਣ ਦਾ ਮਸ਼ਵਰਾ ਦਿੱਤਾ, ਪਰ ਅੱਜ ਕੱਲ੍ਹ ਤਾਂ ਦੇਰ ਨਾਲ ਸੌਣ ਅਤੇ ਦੇਰ ਨਾਲ ਉੱਠਣ ਦਾ ਫੈਸ਼ਨ ਹੈ।
3: ਸਹਿਮਾ ਜੀ, ਤਿੱਬੀ ਅਤੇ ਸਮਾਜੀ ਹਵਾਲੇ ਨਾਲ ਤਜਜ਼ੀਆ ਕੀਤਾ ਜਾਏ ਅਤੇ ਹਰ ਸ਼ਖਸ ਇਸ ਹਕੀਕਤ ਨੂੰ ਤਸਲੀਮ ਕਰੇਗਾ ਕਿ ਜਲਦੀ ਸੌਣਾ ਅਤੇ ਜਲਦੀ ਉੱਠਣਾ ਹਰ ਲਿਹਾਜ਼ ਨਾਲ ਫਾਇਦੇਮੰਦ ਹੈ, ਅਤੇ ਜਿਹੜਾ ਇਹਦੇ ਬਰਕਸ ਕਰਦਾ ਹੈ ਉਹ ਹਮੇਸ਼ਾ ਮੁਸ਼ਕਲਾਂ ਵਿੱਚ ਰਹਿੰਦਾ ਹੈ।
2: ਉਹੀ ਗੱਲ ਹੋ ਗਈ ਫਿਰ ਤਾਂ, ਅਰਲੀ ਸਲੀਪ, ਅਰਲੀ ਰਾਈਜ਼, ਹੈਲਦੀ ਵੈਲਦੀ ਐਂਡ ਵਾਈਜ਼। ਵਾਹ ਵਾਹ ਵਾਹ, ਕਿੰਨੀ ਮੇਰੇ ਮੂੰਹ ਚ ਅੰਗਰੇਜ਼ੀ ਨਿਕਲੀ ਹੈ। ਵਾਹ ਵਾਹ ਵਾਹ। ਸੁਲੇਮਾਨ ਸਾਹਿਬ, ਸਾਨੂੰ ਅਗਲੀ ਜਿਹੜੀ ਮੇਲ ਹੈ ਉਹ ਮੌਸੂਲ ਹੋਈ ਹੈ ਅਤੇ ਲਿਖਣ ਵਾਲੇ ਨੇ ਇਮਤਿਆਜ਼ ਭੱਟੀ ਸਾਹਿਬ।
3: ਜੀ ਜੀ।
2: ਇਮਤਿਆਜ਼ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਈਫ ਨੂੰ ਤਕਰੀਬਨ 3 ਸਾਲ ਤੋਂ 18 ਦੀ ਤਕਲੀਫ ਹੈ
3: ਜੀ,
2: ਜਿਹਦੀ ਵਜ੍ਹਾ ਨਾਲ ਅਸੀਂ ਲੋਕ ਬਹੁਤ ਜ਼ਿਆਦਾ ਦੁਖੀ, ਪਰੇਸ਼ਾਨੀ ਅਤੇ ਉਦਾਸੀ ਵਿੱਚ ਮੁਬਤਲਾ ਹੋ ਗਏ ਹਾਂ। ਮੈਂ ਕਾਫ਼ੀ ਇਲਾਜ ਕਰਵਾਇਆ ਲੇਕਿਨ ਵਕਤ ਜ਼ਾਇਆ ਹੋਣ ਦੇ ਸਿਵਾ ਕੁਝ ਹਾਸਲ ਹੀ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਨੂੰ ਦੋਸਤ ਨੇ ਦੱਸਿਆ ਤੁਹਾਡੇ ਬਾਰੇ, ਜਿਹੜੇ ਤੁਹਾਡੇ ਕੋਲੋਂ ਆਪਣੀ ਵਾਈਫ ਦਾ ਇਲਾਜ ਕਰਾ ਚੁੱਕੇ ਨੇ
3: ਜੀ।
2: ਸੁਲੇਮਾਨ ਸਾਹਿਬ, ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਤਜਰਬੇ ਦੀ ਬੁਨਿਆਦ 'ਤੇ ਇਸ ਬਿਮਾਰੀ ਦਾ ਇਲਾਜ ਕਰੋਗੇ। ਸੁਲੇਮਾਨ ਸਾਹਿਬ, ਅਗਰ ਬਿਮਾਰੀ ਵਾਕਈ ਠੀਕ ਹੋ ਸਕਦੀ ਹੈ ਤਾਂ ਇਲਾਜ ਦੇ ਹਵਾਲੇ ਨਾਲ ਮੇਰੀ ਰਹਿਨੁਮਾਈ ਫਰਮਾਓ।
3: ਇਮਤਿਆਜ਼ ਭਾਈ, ਇਸ ਬਿਮਾਰੀ ਦਾ ਤਾਂ ਕਾਮਯਾਬ ਇਲਾਜ ਹੀ ਜੜੀ ਬੂਟੀਆਂ ਨਾਲ ਹੁੰਦਾ ਹੈ। ਮੇਰੇ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਹਰਬਲ ਇਲਾਜ ਦੇ ਜ਼ਰੀਏ ਹੁਣ ਤੱਕਰ ਹਜ਼ਾਰੋਂ ਖਵਾਤੀਨ ਨੂੰ ਸਿਹਤਯਾਬੀ ਹੋਈ ਹੈ।
2: ਬਿਲਕੁਲ।
3: ਲਿਹਾਜ਼ਾ ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਹ ਬਿਮਾਰੀ 100% ਕਾਬਲ ਇਲਾਜ ਹੈ ਅਤੇ ਇਹਦਾ ਬਿਹਤਰੀਨ ਅਤੇ ਮੁਸਤਕਿਲ ਇਲਾਜ ਮੌਜੂਦ ਹੈ। ਲਿਹਾਜ਼ਾ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਇਲਾਜ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਦੱਸਾਂਗਾ, ਇਹਤਿਆਤੀ ਤਦਾਬੀਰ, ਪਰਹੇਜ਼ ਅਤੇ ਦਵਾਈ ਦੀ ਤਰਤੀਬ ਨਾਲ ਅਗਾਹ ਕਰਾਂਗਾ ਅਤੇ ਫਿਰ ਤੁਹਾਡੀ ਵਾਈਫ ਦੀ ਤਿੱਬੀ ਮਿਜ਼ਾਜ ਦੇ ਮੁਤਾਬਿਕ ਦਵਾ ਤਜਵੀਜ਼ ਕੀਤੀ ਜਾਏਗੀ, ਜਿਹਦੇ ਨਾਲ ਇਨਸ਼ਾਅੱਲਾ ਤੁਹਾਡੀ ਵਾਈਫ ਨੂੰ ਇਸ ਬਿਮਾਰੀ ਤੋਂ ਮੁਕੰਮਲ ਛੁਟਕਾਰਾ ਮਿਲ ਜਾਏਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਮਹਿਬੂਬ ਸਾਹਿਬ ਨੇ ਘੱਲੀ ਹੈ।
3: ਜੀ ਜੀ।
2: ਕਹਿੰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ 2 ਸਾਲ ਤੋਂ ਇੱਕ ਅਜੀਬ ਜਿਹੀ ਤਕਲੀਫ ਹੋ ਗਈ ਹੈ ਜਿਹਨੇ ਮੈਨੂੰ ਜ਼ਹਿਨੀ ਮਰੀਜ਼ ਬਣਾ ਦਿੱਤਾ ਹੈ। ਸੁਲੇਮਾਨ ਸਾਹਿਬ, ਇਸ ਬਿਮਾਰੀ ਦੇ ਸਿਲਸਿਲੇ 'ਚ ਤੁਹਾਨੂੰ ਮਿਲਣਾ ਚਾਹੁੰਦਾ ਤਾਂ ਕਿ ਆਪਣੀ ਜ਼ਬਾਨੀ, ਆਪਣੀ ਸਾਰੀ ਕੈਫੀਅਤ ਦੱਸਾਂ ਅਤੇ ਕੰਪਲੀਟ ਚੈੱਕਅਪ ਵੀ ਹੋ ਜਾਏ। ਸੁਲੇਮਾਨ ਸਾਹਿਬ, ਮੈਂ ਕਿਸ ਦਿਨ ਅਤੇ ਕਿਸ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂ?
3: ਬੇਟਾ ਜੀ, ਮੈਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਦੇ ਦੌਰਾਨ ਦਵਾਖਾਨੇ 'ਤੇ ਮਰੀਜ਼ਾਂ ਨੂੰ ਚੈੱਕ ਕਰਨਾ। ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆ ਸਕਦੇ ਹੋ, ਮੈਂ ਤੁਹਾਡੀ ਤਿੱਬੀ ਖਿਦਮਤ ਲਈ ਹਾਜ਼ਰ ਹਾਂ।
2: ਸੁਲੇਮਾਨ ਸਾਹਿਬ, ਹਾਲੇ ਗੱਲਾਂ ਵੀ ਬਹੁਤ ਸਾਰੀਆਂ ਰਹਿ ਗਈਆਂ, ਮੇਲਸ SMS ਸਾਡੇ ਕੋਲ ਮੌਜੂਦ ਨੇ, ਲੇਕਿਨ ਮੈਂ ਕੀ ਕਰਾਂ, ਵਕਤ ਜਿਹੜਾ ਨਾ ਤੁਹਾਡੇ ਪ੍ਰੋਗਰਾਮ ਦਾ ਖਤਮ ਹੋ ਰਿਹਾ ਅਤੇ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਇੰਨੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਔਰ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੀ ਵਜ੍ਹਾ ਨਾਲ ਹੀ ਮੈਂ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਕਰਨਾ ਵਾਂ।
2: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਮੁਲਕ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਤਜਰਬੇ ਤੋਂ ਇਸਤਫਾਦਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-37-27-160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: There's music and then there's magic. One above FM 101.

0: there's music, and then there's magic. One Above, FM 101.
1: और अब वक्त है कमर्शियल ब्रेक का।
2: पाकिस्तान दे मशहूर तिब्बी इदारे सुलेमान दवाखाना वालों तिब्बी रहनुमा दा प्रोग्राम पेश किया जा रहा है। हर्बल एक्सपर्ट प्रोफेसर सुलेमान दे तिब्बी मशवरे। सोने पैन प्राओ, मैं ताड़ी मेजबान ते ताड़ी ईमेल एसएमएस दी तर्जुमान साइमा। ते साइमा कहंदी है तुहानू बहुत बहुत अस्सलाम वालेकुम। मेरे मोहतरम सुनने वाले हो, अल्लाह पाक ने इंसान लई हर शय पैदा कीती है। जे इंसान ना हुंदा ते यकीनन कोई शय ना हुंदी। फल फूल निबातात मादनिया समंदर दरिया पहाड़ मैदान ते इन्हां विच छुपे हुए खजाने ते बेशुमार नेमताई सब इंसान दे वास्ते ने। लेकिन सोने भैन भराओ, तुसीं कदी सोचिया कि अल्लाह ना करे जे तबीयत खराब हो जावे ते इह नेमतां इंसान लई किन्नियां बेमैनी हो जांदियां ने। कोई शय चंगी नहीं लगदी, सिर्फ एक कोई फिक्र ते परेशानी हुंदी है कि किसे तरह सेहतमंद हो जाइए भावें किन्नी भी दौलत खर्च हो जाए। सुने भैन भराओ, इस लई साइमा दा सिस्टराना मशवरा है कि अपनी अलामत ते नज़र रखो। छोटी तो छोटी अलामत नूं भी मामूली ते गैर अहम ना समझो, बल्कि फौरन ही इलाज की फिक्र करो। ते बेहतरीन ते कामयाब इलाज वास्ते मेरा मशवरा है कि तुसी फौरी तौर ते मुल्क दे मायनास तबीब ते पेचीदा बीमारियां दे एक्सपर्ट जनाब प्रोफेसर सुलेमान साहब नूं जाती तौर ते मिलो, जिदे लई साडा फोन नंबर ते पता ए ने। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 04237727160 यानी 042-377-271-60। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी भैन भरा, पता तुहानूं मिल गया ते हुण तुसीं अलर्ट हो जाओ, क्योंकि मैं हुण तुहाडी मुलाकात करवावांगी पाकिस्तान तिब्बी फाउंडेशन दे चेयरमैन, यूनानी मैडिकल कॉलेज दे साबिक वाइस प्रिंसिपल ते पाकिस्तान दे मन्ने परमन्ने मशहूर ओ मारूफ तबीब हर्बल एक्सपर्ट ते मुमताज समाजी शख्सियत जनाब प्रोफेसर सुलेमान साहब नाल। सुलेमान साहब, खुश आमदीद, वेलकम ते जी आयां।
3: सहमा जी, बहुत बहुत शुक्रिया कि तुसीं मेरी इज्जत अफजाई करदे हो ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਮੌਕਾ ਦਿੰਦੇ ਹੋ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਾਵਰਤ ਫਰਾਮ ਕਰ ਸਕਾਂ।
2: ਜੀ, ਬੜੀ ਇਨਾਇਤ। ਸੁਲੇਮਾਨ ਸਾਹਿਬ, ਮੈਂ ਤਾਂ ਇੱਕ ਮਿੰਟ ਜ਼ਾਇਆ ਕੀਤੇ ਬਗੈਰ ਹੀ ਤਮਾਮ ਈਮੇਲ ਔਰ ਐਸ ਐਮ ਐਸ ਜਿਹੜੀਆਂ ਨੇ ਨਾ ਪੜ੍ਹਦੀਆਂ, ਲੇਕਿਨ ਫਿਰ ਵੀ ਈਮੇਲ ਔਰ ਐਸ ਐਮ ਐਸ ਉਹ ਰਹਿ ਜਾਂਦੇ ਨੇ। ਲਿਹਾਜ਼ਾ ਮੈਂ ਅੱਜ ਕੋਈ ਸਵਾਲ ਪੁੱਛੇ ਬਗੈਰ ਭੈਣ ਭਰਾਵਾਂ ਦੀ ਈਮੇਲ ਐਸ ਐਮ ਐਸ ਜਿਹੜੇ ਆਉਂਦੇ ਉਹ ਮੈਂ ਪੜ੍ਹਨਾ ਸ਼ੁਰੂ ਕਰ ਦਾਂਗੀ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਐਡਵਾਈਸਿਸ ਤੋਂ ਇਸਤਫਾਦਾ ਕਰ ਸਕਣ। ਸੁਲੇਮਾਨ ਸਾਹਿਬ, ਪਹਿਲੀ ਈਮੇਲ ਹਾਜ਼ਰ ਹੈ ਜਿਹੜੀ ਇਰਸ਼ਾਦ ਅਹਿਮਦ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ, ਮੈਨੂੰ 2 ਸਾਲ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਮੈਂ ਦਵਾਈ ਤਾਂ ਬਾਕਾਇਦਗੀ ਨਾਲ ਲੈਂਦਾ ਵਾਂ, ਲੇਕਿਨ ਉਮਨ ਬਦਪਰੇਜ਼ੀ ਹੋ ਜਾਂਦੀ ਹੈ ਜਿਹਦੀ ਵਜ੍ਹਾ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ 'ਚ ਇਜ਼ਾਫਾ ਹੋ ਜਾਂਦਾ। ਸੁਲੇਮਾਨ ਸਾਹਿਬ, ਮੈਂ ਸੋਚਿਆ ਕਿ ਹੁਣ ਦੇਸੀ ਇਲਾਜ ਕਰਵਾਇਆ ਜਾਏ, ਕਿਉਂਕਿ ਮੈਨੂੰ ਜਿਸਮਾਨੀ ਅਤੇ ਅਸਾਬੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ, ਅਤੇ ਮੈਂ ਸੁਣਿਆ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਕਮਜ਼ੋਰੀ ਸਿਰਫ ਔਰ ਸਿਰਫ ਜੜੀ ਬੂਟੀਆਂ ਦੇ ਇਲਾਜ ਨਾਲ ਹੀ ਦੂਰ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਰ ਇਹ ਗੱਲ ਠੀਕ ਹੈ ਤਾਂ ਮੈਨੂੰ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੇ ਤਿੰਨੋਂ ਮਸਲੇ ਠੀਕ ਹੋ ਜਾਣ। ਜੀ ਸੁਲੇਮਾਨ ਸਾਹਿਬ।
3: ਅਰਸ਼ਾਦ ਭਾਈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਰਦਾਂ ਨੂੰ ਸ਼ੂਗਰ ਦੀ ਵਜ੍ਹਾ ਨਾਲ ਹੋਣ ਵਾਲੀ ਕਮਜ਼ੋਰੀ ਦਾ ਇਲਾਜ ਹੀ ਜੜੀ ਬੂਟੀਆਂ ਨੇ, ਲਿਹਾਜ਼ਾ ਤੁਸੀਂ ਇਤਮਿਨਾਨ ਰੱਖੋ, ਤੁਹਾਡੀ ਇਹ ਕਮਜ਼ੋਰੀ ਤਾਂ ਬਿਲਕੁਲ ਇਨਸ਼ਾਅੱਲਾ ਠੀਕ ਹੋ ਜਾਏਗੀ ਅਤੇ ਤੁਸੀਂ ਇੱਕ ਨਾਰਮਲ ਅਤੇ ਸਿਹਤਮੰਦ ਇਨਸਾਨ ਵਾਂਗੂ ਸ਼ੂਗਰ ਦੇ ਬਾਵਜੂਦ ਖੁਸ਼ਗਵਾਰ ਅਤੇ ਪੁਰਸਕੂਨ ਐਲੀ ਜ਼ਿੰਦਗੀ ਗੁਜ਼ਾਰਨ 'ਤੇ ਕਾਬਲ ਹੋ ਜਾਓਗੇ। ਮੇਰੇ ਭਾਈ, ਰਹਿ ਗਏ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਅਤੇ ਇਸ ਬਾਰੇ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਬਿਮਾਰੀਆਂ 'ਚ ਮੁਤਵਾਤਰੀ ਇਲਾਜ ਯਾਨੀ ਦਵਾਈ ਅਤੇ ਪਰਹੇਜ਼ ਦੋਨੋਂ ਦੀ ਪਾਬੰਦੀ ਲਾਜ਼ਮੀ ਹੈ। ਮੈਂ ਤੁਹਾਡੇ ਲਈ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਬਾਕਾਇਦਗੀ ਨਾਲ ਇਸਤੇਮਾਲ ਕਰਨਾ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਨੋਂ ਨਾਰਮਲ ਰਹਿਣਗੇ। ਲੇਕਿਨ ਤੁਹਾਨੂੰ ਆਪਣੇ ਤਰਜ਼ ਜ਼ਿੰਦਗੀ ਨੂੰ ਵੀ ਤਬਦੀਲ ਕਰਨਾ ਹੋਵੇਗਾ ਤਾਂ ਕਿ ਘੱਟ ਵਕਤ 'ਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਸਿਹਤਯਾਬੀ ਹੋਵੇ। ਮੇਰੇ ਭਾਈ ਰੋਜ਼ਾਨਾ 40 ਤੋਂ 45 ਮਿੰਟ ਖਾਲੀ ਪੇਟ ਤੁਸੀਂ ਵਾਕ ਨੂੰ ਆਪਣਾ ਮਾਮੂਲ ਬਣਾ ਲਵੋ, ਸਾਦਾ ਖੁਰਾਕ ਖਾਓ, ਨੀਂਦ ਪੂਰੀ ਕਰੋ, ਚਿਕਨਾਈ ਅਤੇ ਦਮਕਿਆਤ ਤੋਂ ਗੁਰੇਜ਼ ਕਰੋ, ਗੋਸ਼ਤ ਦੀ ਬਜਾਏ ਸਬਜ਼ੀ ਜ਼ਿਆਦਾ ਖਾਓ ਜਾਂ ਸਫੈਦ ਗੋਸ਼ਤ ਯਾਨੀ ਮੱਛਲੀ ਅਤੇ ਮੁਰਗੀ ਖਾ ਸਕਦੇ ਹੋ। ਆਪਣੇ ਆਪ ਨੂੰ ਹਲਕੇ ਫੁਲਕੇ ਜਿਸਮਾਨੀ ਮੁਸ਼ਕਤ ਦੇ ਕੰਮ ਵਿੱਚ ਮਸਰੂਫ ਰੱਖੋ। ਇਨਸ਼ਾਲਾ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਸੀਂ ਆਪਣੀ ਬਾਡੀ 'ਚ ਨਮਾਇਆ ਕਿਸਮ ਦੀ ਮੁਸਬਤ ਤਬਦੀਲੀ ਮਹਿਸੂਸ ਕਰੋਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਤਾਂ ਕਿ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
3: ਜੀ ਜੀ,
2: ਇਸ 3-in-1 ਮਸਲੇ ਤੋਂ ਬਾਅਦ ਵਾਰੀ ਹੈ 2-in-1 ਮਸਲੇ ਦੀ।
3: ਅੱਛਾ,
2: ਜਿਹੜਾ ਬਜ਼ਰੀਆ ਮੇਲ ਸਾਡੇ ਤੱਕ ਪਹੁੰਚਿਆ ਹੈ ਤੇ ਲਿਖਣ ਵਾਲੇ ਨੇ ਕਾਸ਼ਿਫ ਮਹਿਮੂਦ ਸਾਹਿਬ।
3: ਅੱਛਾ,
2: ਕਾਸ਼ਿਫ ਸਾਹਿਬ ਕਹਿੰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 23 ਸਾਲ ਹੈ, ਮੈਂ 2 ਪ੍ਰੋਬਲਮਸ ਦੇ, ਇੱਕ ਤੇ ਮੇਰਾ ਜਿਸਮ ਬਹੁਤ ਹੀ ਦੁਬਲਾ ਪਤਲਾ ਸੁੱਕਾ ਹੋਇਆ।
3: ਅੱਛਾ,
2: ਤੇ ਦੂਜਾ ਮੇਰੇ ਚਿਹਰੇ ਤੇ ਮੋਟੇ ਮੋਟੇ ਦਾਣੇ ਵੀ ਨਿਕਲਦੇ ਨੇ ਜਿਨ੍ਹਾਂ 'ਚ ਮਵਾਦ ਹੁੰਦਾ ਹੈ। ਮੈਂ ਕਈ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਦਾਣਿਆਂ ਦੀ ਵਜ੍ਹਾ ਨਾਲ ਮੇਰਾ ਚਿਹਰਾ ਖਰਾਬ ਹੋ ਗਿਆ ਤੇ ਦਾਣੇ ਜਿਹੜੇ ਨੇ ਉਹਨਾਂ ਦਾ ਨਿਸ਼ਾਨ ਵੀ ਬਣ ਜਾਂਦੇ ਨੇ। ਸੁਲੇਮਾਨ ਸਾਹਿਬ, ਮੈਨੂੰ ਆਪਣੇ ਬਦਨ 'ਚ ਕਮਜ਼ੋਰੀ ਵੀ ਬਹੁਤ ਮਹਿਸੂਸ ਹੁੰਦੀ, ਕਮਰ ਤੇ ਲੱਤਾਂ 'ਚ ਦਰਦ ਨਹੀਂ ਜਾਂਦਾ, ਸਾਰੀ ਸਾਰੀ ਰਾਤ ਜਾਗ ਗੁਜ਼ਰਦੀ ਹੈ। ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਸੀਂ ਜਿਹੜੀ ਅਲਾਮਤ ਲਿਖੀਆਂ ਨੇ ਉਹ ਕਾਬਲੇ ਤਸ਼ਵੀਸ਼ ਨੇ, ਕਿਉਂਕਿ ਇੰਨੀ ਛੋਟੀ ਉਮਰ 'ਚ ਇਹੋ ਜਿਹੇ ਮਸਾਇਲ ਕਿਸੇ ਪੇਚੀਦਾ ਬਿਮਾਰੀ ਵੱਲ ਇਸ਼ਾਰਾ ਕਰਦੇ ਨੇ। ਬੇਟਾ ਜੀ, ਮੈਂ ਆਪਣੇ ਅਮਲੀ ਤਜਰਬੇ ਦੀ ਬੁਨਿਆਦ 'ਤੇ ਇਹ ਗੱਲ ਕਹਾਂਗਾ ਕਿ ਤੁਹਾਨੂੰ ਇਸ ਤੋਂ ਪਹਿਲਾਂ ਵੀ ਕੋਈ ਤਕਲੀਫ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਨਹੀਂ ਕੀਤਾ। ਬਹਰਹਾਲ, ਮੌਜੂਦਾ ਕੈਫੀਅਤ ਦੀ ਰੋਸ਼ਨੀ 'ਚ ਤੁਹਾਡੇ ਲਈ ਮਸ਼ਵਰਾ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਸਮਾਨੀ ਕੰਮ ਕਾਜ 'ਚ ਮਸਰੂਫ ਰੱਖੋ। ਖਾਲੀ ਪੇਟ ਰੋਜ਼ਾਨਾ 1 ਘੰਟਾ ਵਾਕ ਕਰੋ ਜਾਂ 20 ਮਿੰਟ ਹਲਕੀ ਜੋਗਿੰਗ ਤੁਸੀਂ ਕਰ ਸਕਦੇ ਹੋ। ਦੁੱਧ, ਦਹੀਂ, ਸਬਜ਼ੀਆਂ, ਫਲ ਜ਼ਿਆਦਾ ਇਸਤੇਮਾਲ ਕਰੋ। ਅੰਡਾ, ਮੱਛਲੀ, ਸਰੀ ਪਾਏ, ਚਟਪਟੀ ਗਜ਼ਾ ਅਤੇ ਬਿਲਖਸੂਸ ਬਾਜ਼ਾਰੀ ਖਾਣੇ ਤੁਸੀਂ ਬਿਲਕੁਲ ਨਹੀਂ ਖਾਣੇ। ਰਾਤ ਨੂੰ ਜਲਦੀ ਸੋਵੋ ਅਤੇ ਸੁਬਹਾ ਜਲਦੀ ਉੱਠੋ। ਦਿਨ 'ਚ ਕਮ ਅਜ਼ ਕਮ 4 ਵਾਰੀ ਕਿਸੇ ਅੱਛੇ ਸਾਬਣ ਨਾਲ ਚਿਹਰਾ ਧੋਵੋ। ਦਾਣਿਆਂ ਨੂੰ ਛਿੱਲਣ ਦੀ ਕੋਸ਼ਿਸ਼ ਹਰਗਿਜ਼ ਨਾ ਕਰੋ। ਬੇਟਾ ਜੀ, ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਨਿਜ਼ਾਮੇ ਹਜ਼ਮ ਨੂੰ ਦਰੁਸਤਗੀ ਦੇਵੇਗੀ ਅਤੇ ਖੂਨ ਨੂੰ ਸਾਫ਼ ਕਰੇਗੀ। ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਇਨਸ਼ਾਅੱਲਾ ਸਿਹਤਯਾਬ ਹੋ ਜਾਓਗੇ। ਲੇਕਿਨ ਜਦੋਂ ਤੱਕ ਮੈਂ ਨਾ ਕਹਾਂ ਤੁਸੀਂ ਦਵਾਈ ਨਹੀਂ ਛੱਡਣੀ ਅਤੇ ਨਾ ਹੀ ਪਰਹੇਜ਼ ਅਤੇ ਇਹਤਿਆਤੀ ਤਦਾਬੀਰ ਨੂੰ ਤਰਕ ਕਰਨਾ ਹੈ। ਇਨਸ਼ਾਅੱਲਾ ਬਹੁਤ ਬਿਹਤਰੀ ਹੋਵੇਗੀ। ਤੁਸੀਂ ਆਪਣੇ ਬਦਨ 'ਚ ਇੱਕ ਖਾਸ ਤਵਾਨਾਈ, ਚੁਸਤੀ ਅਤੇ ਕੁਵਤ ਮਹਿਸੂਸ ਕਰੋਗੇ
2: ਜੀ। ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਕਾਸ਼ਿਫ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਬਲਕਿ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ ਤਾਂ ਕਿ ਤੁਸੀਂ ਸਿਹਤ ਦੀ ਟੈਨਸ਼ਨ ਤੋਂ ਛੁਟਕਾਰਾ ਹਾਸਲ ਕਰੋ। ਸੁਲੇਮਾਨ ਸਾਹਿਬ, ਵਕਤ ਹੋ ਰਿਹਾ ਇੱਕ ਸ਼ੋਰਟ ਬ੍ਰੇਕ ਦਾ, ਅਤੇ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਲਿਖਵਾ ਦੇਵਾਂ ਐਡਰੈਸ ਤਾਂ ਜੋ ਤੁਹਾਨੂੰ ਆਪ ਆ ਕੇ ਮਿਲ ਸਕਣ। ਸੋਹਣੇ ਭੈਣ ਭਰਾਓ, ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727106, ਮੋਬਾਈਲ ਨੰਬਰ ਹੈ 0300414 2608 ਯਾਨੀ 0300414206008 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਤੁਸੀਂ 2-in-1 ਮਸਲਾ ਸੁਣਿਆ ਤੇ ਹੁਣ ਇਹ ਫਰਮਾਓ ਕਿ ਜਦੋਂ 1-in-1 ਦੀ ਬਜਾਏ ਮਸਲਾ 2-in-1 ਜਾਂ 3-in-1 ਬਣ ਜਾਏ ਤੇ ਉਹਦੇ ਮਰੀਜ਼ ਤੇ ਕੀ ਅਸਰਾਤ ਹੁੰਦੇ ਨੇ?
3: ਸਹਿਮਾ ਜੀ, ਇਹ ਗੱਲ ਤੇ ਤੈਅਸ਼ੁਦਾ ਹੈ ਕਿ ਇੱਕ ਤੋਂ ਜ਼ਿਆਦਾ ਬਿਮਾਰੀ ਦੇ ਮਨਫੀ ਅਸਰਾਤ ਮਰੀਜ਼ ਲਈ ਬਾਇਸੇ ਪਰੇਸ਼ਾਨੀ ਹੁੰਦੇ ਨੇ।
2: ਬਿਲਕੁਲ
3: ਜ਼ਾਹਿਰ ਹੈ ਕਿ ਅਗਰ ਇੱਕ ਤੋਂ ਜ਼ਿਆਦਾ ਬਿਮਾਰੀਆਂ ਨੇ ਉਹਦੀ ਅਲਾਮਤ ਵੀ ਜ਼ਿਆਦਾ ਤੇ ਤਕਲੀਫ ਦੇ ਹੋਣਗੀਆਂ। ਦੂਜਾ, ਦਵਾਈਆਂ ਦੀ ਤਾਦਾਦ ਤੇ ਔਕਾਤ ਇਸਤੇਮਾਲ ਵੀ ਜ਼ਿਆਦਾ ਹੋਣਗੇ। ਸਭ ਤੋਂ ਅਹਿਮ ਗੱਲ ਇਹ ਵੇ ਕਿ ਬਿਮਾਰੀ ਜਿੰਨੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ 'ਚ ਉਨਾ ਹੀ ਟਾਈਮ ਲੱਗੇਗਾ। ਲਿਹਾਜ਼ਾ ਮਰੀਜ਼ ਤੇ ਲਾਜ਼ਮ ਹੈ ਕਿ ਉਹ ਕਿਸੇ ਵੀ ਬਿਮਾਰੀ ਨੂੰ ਇੰਨਾ ਨਾ ਵਧਾਏ ਕਿ ਇੱਕ ਤੋਂ ਬਾਅਦ ਦੂਜੀ ਬਿਮਾਰੀ ਨਾਜ਼ਲ ਹੋ ਜਾਏ। ਜਿੰਨਾ ਜਲਦੀ ਇਲਾਜ ਸ਼ੁਰੂ ਹੋਵੇਗਾ ਉਨੀ ਜਲਦੀ ਆਰਾਮ ਆਏਗਾ
2: ਜੀ। ਬਿਲਕੁਲ, ਯਾਨੀ ਫਸਟ ਕਮ ਫਸਟ ਸਰਵ। ਲਓ ਜੀ ਭੈਣ ਭਰਾ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਬਿਮਾਰੀ ਨੂੰ ਬਰਦਾਸ਼ਤ ਨਹੀਂ ਕਰਦੇ ਜਾਣਾ ਬਲਕਿ ਬਿਮਾਰੀ ਨੂੰ ਫੌਰਨ ਦੂਰ ਕਰਨ ਦੀ ਕੋਸ਼ਿਸ਼ ਕਰਨੀ। ਸੁਲੇਮਾਨ ਸਾਹਿਬ, ਸਾਡੇ ਇੱਕ ਭਾਈ ਸਾਹਿਬ ਨੇ SMS ਕੱਲਿਆ
3: ਜੀ,
2: ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਰੋਜ਼ਾਨਾ ਤ੍ਰਿਫਲਾ ਪੀਣਾ ਚਾਹੀਦਾ। ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਹੈ ਕਿ ਮੈਂ ਰੋਜ਼ਾਨਾ ਤ੍ਰਿਫਲਾ ਪੀ ਸਕਦਾ ਵਾਂ?
3: ਭਾਈ ਜੀ ਦਵਾਈ ਆਖਰ ਦਵਾਈ ਹੁੰਦੀ ਹੈ, ਭਾਵੇਂ ਤ੍ਰਿਫਲਾ ਹੋਵੇ ਅਤੇ ਭਾਵੇਂ ਕੁਛ ਹੋਰ ਹੋਵੇ, ਹਰ ਦਵਾਈ ਮਰੀਜ਼ ਦੇ ਤਬੀ ਮਿਜ਼ਾਜ ਦੇ ਮੁਤਾਬਿਕ ਤਜਵੀਜ਼ ਕੀਤੀ ਜਾਂਦੀ ਹੈ। ਹੁਣ ਮੈਨੂੰ ਇਲਮ ਨਹੀਂ ਕਿ ਤੁਹਾਡਾ ਤਬੀ ਮਿਜ਼ਾਜ ਕੀ ਹੈ, ਲਿਹਾਜ਼ਾ ਮੈਂ ਕਿਸ ਤਰ੍ਹਾਂ ਦੱਸ ਸਕਦਾ ਕਿ ਤ੍ਰਿਫਲਾ ਤੁਹਾਨੂੰ ਮੌਜੂ ਹੈ ਕਿ ਨਹੀਂ। ਲਿਹਾਜ਼ਾ ਮੇਰੇ ਭਾਈ, ਅਗਰ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਤੁਸੀਂ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਡੇ ਮਰਜ਼ ਦੀ ਤਸ਼ਖੀਸ ਕਰ ਸਕਾਂ ਅਤੇ ਉਹਦੇ ਮੁਤਾਬਕ ਤੁਹਾਡੇ ਲਈ ਦਵਾਈ ਤਜਵੀਜ਼ ਹੋ ਸਕੇ।
2: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਜੀ। ਇਹ ਹੋਈ ਨਾ ਗੱਲ ਜੀ ਮੋਹਤਰਮ, ਤੁਸੀਂ ਆਪਣੇ SMS ਦਾ SMS ਯਾਨੀ ਸ਼ੋਰਟ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਸ਼ੋਰਟ ਲੇਕਿਨ ਅਹਿਮ ਮਸ਼ਵਰੇ 'ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਗਲਤ ਦਵਾਈ ਤੋਂ ਬਚ ਸਕੋ। ਸੁਲੇਮਾਨ ਸਾਹਿਬ
3: ਜੀ ਜੀ,
2: ਦੁਨੀਆ ਬਦਲ ਗਈ ਲੇਕਿਨ ਸਾਡੇ ਮੁਲਕ 'ਚ ਆਪਣੀ ਮਦਦ ਆਪ ਦੇ ਤਹਿਤ ਹੋਣ ਵਾਲਾ ਇਲਾਜ ਨਹੀਂ ਖਤਮ ਹੋਇਆ, ਇਹਦੀ ਕੀ ਵਜ੍ਹਾ?
3: ਸਹਿਮਾ ਜੀ, ਇਹਦੀ ਅਹਿਮ ਵਜ੍ਹਾ ਐਜੂਕੇਸ਼ਨ ਦੀ ਕਮੀ ਤੇ ਤਿੱਬੀ ਸ਼ੌਅਰ ਦੀ ਅਦਮ ਮੌਜੂਦਗੀ ਹੈ, ਜਿੰਦੀ ਵਜ੍ਹਾ ਨਾਲ ਲੋਕੀ ਇਹੋ ਜਿਹਾ ਰਿਸਕ ਲੈਂਦੇ ਨੇ
2: ਜੀ। ਬਿਲਕੁਲ ਬਿਲਕੁਲ, ਰੱਬ ਹੀ ਕਰਮ ਕਰੇ ਜੀ ਸਭ ਦੇ ਹਾਲ ਤੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਰਿਜ਼ਵਾਨ ਅਹਿਮਦ ਸਾਹਿਬ ਨੇ ਲਿਖੀ ਹੈ, ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੇ ਛੋਟੇ ਭਾਈ ਨੂੰ ਇਨਫਰਟੈਲਿਟੀ ਦੀ ਪ੍ਰੋਬਲਮ ਹੈ, 7 ਸਾਲ ਹੋ ਗਏ ਨੇ, ਬਹੁਤ ਇਲਾਜ ਕਰਵਾਇਆ ਲੇਕਿਨ ਖੁਸ਼ੀ ਦੀ ਉਮੀਦ ਨਜ਼ਰ ਨਹੀਂ ਆਉਂਦੀ। ਹੁਣ ਇੱਕ ਆਖਰੀ ਉਮੀਦ ਤੁਹਾਡੇ ਹਵਾਲੇ ਨਾਲ ਮੈਨੂੰ ਮਿਲੀ ਹੈ ਜੋ, ਔਰ ਮੈਂ ਤੁਹਾਨੂੰ ਮੇਲ ਕਰ ਰਿਹਾ ਵਾਂ, ਇਹਦੇ ਨਾਲ ਹੀ ਮੈਂ ਮੈਡੀਕਲ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ, ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਸ ਬਿਮਾਰੀ ਦੀ ਟ੍ਰੀਟਮੈਂਟ ਹੋ ਸਕਦੀ ਹੈ।
3: ਰਜ਼ਵਾਨ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਵੇਖੀਆਂ ਨੇ। ਮੇਰੇ ਭਾਈ, ਮੈਂ ਆਪਣੇ ਤਵੀਲ ਤਿੱਬੀ ਕੈਰੀਅਰ ਦੇ ਦੌਰਾਨ ਇਸ ਕਿਸਮ ਦੇ ਹਜ਼ਾਰਾਂ ਮਰੀਜ਼ਾਂ ਨੂੰ ਆਪਣੇ ਹਰਬਲ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਿਹਤਯਾਬ ਹੁੰਦਿਆਂ ਵੇਖਿਆ ਹੈ। ਲਿਹਾਜ਼ਾ ਤੁਸੀਂ ਕਿਸੇ ਵੀ ਦਿਨ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਆਗਾਹ ਹੋ ਕੇ ਉਹਨਾਂ ਲਈ ਮੌਜੂ ਅਤੇ ਮੌਸਰ ਕਿਸਮ ਦੀ ਦਵਾ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਇਨਫਰਟੈਲਿਟੀ ਦੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਮੇਲ ਦਾ ਜਵਾਬ ਸੁਣਿਆ, ਉਮੀਦ ਹੈ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਵੀ ਕਰੋਗੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ
3: ਜੀ ਜੀ।
2: ਅਨਵਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ ਲੇਕਿਨ ਮੈਂ 58 ਸਾਲ ਦਾ ਨਜ਼ਰ ਆਉਂਦਾ ਵਾਂ, ਕਿਉਂਕਿ ਮੇਰੇ ਵਾਲ ਇੰਨੇ ਝੜ ਗਏ ਨੇ ਕਿ ਦਰਮਿਆਨ ਵਿੱਚ ਟਿੱਕੀ ਬਣ ਗਈ ਹੈ ਅਤੇ ਮੇਰੀ ਉਮਰ ਦੇ ਮੁੰਡੇ ਮੈਨੂੰ ਅੰਕਲ ਕਹਿੰਦੇ ਨੇ। ਠੀਕ ਹੋ ਗਿਆ ਸੁਲੇਮਾਨ ਸਾਹਿਬ, ਕਹਿੰਦੇ ਹਨ ਕਰੀਬ ਮੇਰੀ ਸ਼ਾਦੀ ਹੋਣ ਵਾਲੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬੜੀ ਮਿਹਰਬਾਨੀ ਮੇਰੇ ਲਈ ਕੁਝ ਇਹੋ ਜਿਹਾ ਆਇਲ ਜਾਂ ਦਵਾਈ ਪਾਰਸਲ ਫਰਮਾ ਦਿਓ ਜਿਹਦੇ ਨਾਲ ਮੇਰੇ ਬਕਾਇਆ ਵਾਲ ਡਿੱਗਣ ਤੋਂ ਬਚ ਜਾਣ ਅਤੇ ਨਵੇਂ ਵੀ ਉੱਗਣ।
3: ਬੇਟਾ ਜੀ, ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਇੰਨੇ ਅਰਸੇ ਤੱਕ ਆਪਣੇ ਵਾਲਾਂ ਨੂੰ ਡਿੱਗਦਿਆਂ ਵੇਖ ਰਹੇ ਹੋ ਤੇ ਜਦੋਂ ਦਰਮਿਆਨ ਵਿੱਚ ਟਿੱਕੀ ਬਣ ਗਈ ਤੇ ਫਿਰ ਤੁਹਾਨੂੰ ਯਾਦ ਆਇਆ ਕਿ ਇਹਦੀ ਰੋਕਥਾਮ
2: ਮੁੰਤਜ਼ਰ ਸਨ।
3: ਬੇਟਾ ਜੀ, ਹੁਣ ਤੁਸੀਂ ਤੋਜੋ ਨਾਲ ਟ੍ਰੀਟਮੈਂਟ ਜਾਰੀ ਰੱਖੋ ਤੇ ਇਨਸ਼ਾਅੱਲਾ ਸ਼ਾਦੀ ਤੋਂ ਪਹਿਲਾਂ ਤੁਹਾਡੇ ਸਾਰੇ ਮੌਜੂਦਾ ਵਾਲ ਇਨਸ਼ਾਅੱਲਾ ਮਹਿਫੂਜ਼ ਹੋ ਜਾਣਗੇ ਤੇ ਜਦੋਂ ਬਕਾਇਆ ਵਾਲ ਡਿੱਗਣੇ ਬੰਦ ਹੋ ਜਾਣਗੇ ਤੇ ਫਿਰ ਇਹਨਾਂ ਦੀ ਲੈਂਥ 'ਚ ਇਜ਼ਾਫਾ ਹੋ ਜਾਏਗਾ ਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਕੁਝ ਨਵੇਂ ਵਾਲ ਵੀ ਪੈਦਾ ਹੋਣਗੇ। ਬੇਟਾ ਜੀ, ਤੁਸੀਂ ਤਜਵੀਜ਼ ਕਰਦਾ ਖੁਰਾਕ ਲੈਣੀ ਹੈ ਤੇ ਪਾਸਲ ਕਰਦਾ ਜੜੀ ਬੂਟੀ ਆਇਲ ਵਾਲਾਂ ਦੀ ਜੜ੍ਹਾਂ 'ਚ ਲਗਾਉਣਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਦੂਰ ਹੋਵੇਗੀ, ਵਾਲਾਂ 'ਤੇ ਮਸਾਮਾਤ ਖੁੱਲ੍ਹ ਜਾਣਗੇ ਅਤੇ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਇਨਸ਼ਾਅੱਲਾ ਨਵੇਂ ਵਾਲਾਂ ਦੀ ਗਰੋਥ ਵੀ ਹੋਵੇਗੀ ਜਿਹਦੇ ਨਾਲ ਤੁਸੀਂ ਆਪਣੀ ਅਸਲ ਉਮਰ ਦੇ ਨੌਜਵਾਨ ਨਜ਼ਰ ਆਓਗੇ
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਲਓ ਜੀ ਅਨਵਰ ਸਾਹਿਬ, ਪ੍ਰੋਫੈਸਰ ਸੁਲੇਮਾਨ ਸਾਹਿਬ ਨੇ ਤੁਹਾਡਾ ਮਸਲਾ ਹੀ ਸੋਲਵ ਕਰ ਦਿੱਤਾ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ, ਇਨਸ਼ਾਅੱਲਾ ਤਾਲਾ ਤੁਸੀਂ ਸਮਾਰਟ ਅਤੇ ਹੈਂਡਸਮ ਦੁੱਲਾ ਨਜ਼ਰ ਆਓਗੇ। ਸੁਲੇਮਾਨ ਸਾਹਿਬ, ਮੇਲ ਔਰ SMS ਬਾਕੀ ਨੇ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਜੀ, ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਸਮਾਜੀ ਅਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ। ਸੁਣੇ ਭੈਣ ਭਰਾ, ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਨੂੰ ਫੇਸ ਕਰ ਰਹੇ ਹੋ ਤੇ ਵਕਤ ਜ਼ਾਇਆ ਨਾ ਕਰੋ ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਨਾਜ਼ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਤੇ ਰਾਬਤੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710, ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ ਦਵਾਖਾਨਾ LHR@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: There's music and then there's magic. One above FM 101.